Plentyville FM 88.6 ਦੀ ਬਿਕਰੀ ਸਿੰਘ ਹਾਜ਼ਰ ਹੈ ਲੈ ਕੇ ਪ੍ਰੋਗਰਾਮ ਕੱਲਾ ਚੁਕਲ ਅਠਾਰਾਂ ਅਗਸਤ ਤਿੰਨ ਨਾਨਕਸ਼ਾਹੀ ਕੈਲੰਡਰ 558 ਤਿੰਨ ਪਾਦੋਂ ਦੇ ਵਿੱਚ ਅੱਜ ਦਾ ਦਿਹਾੜਾ ਲੈ ਕੇ ਅਸੀਂ ਹਾਜ਼ਰ ਹਾਂ ਪ੍ਰੋਗਰਾਮ ਕੱਲਾ ਚੁਕਲ ਪਲੈਂਟੀਵੈਲੀ ਐਫ ਐਮ ਦੀ ਇਹ ਪੰਜਾਬੀ ਸੇਵਾ ਹੈ ਪਲੈਂਟੀਵੈਲੀ ਐਫ ਐਮ ਵੱਖ ਵੱਖ ਬੋਲੀਆਂ ਵਿੱਚ ਪ੍ਰੋਗਰਾਮ ਪੇਸ਼ ਕਰਦਾ ਹੈ ਮੰਗਲਵਾਰ ਵਾਲੇ ਦਿਨ ਸ਼ਾਮੀ 6 ਤੋਂ 8 ਪਲੈਂਟੀਵੈਲੀ ਦੀਆਂ ਖੂਬਸੂਰਤ ਵਾਦੀਆਂ ਦੇ ਵਿੱਚ ਬਹਿ ਕੇ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ ਗੱਲਾਂ ਕਰ ਸਕਦੇ ਹੋ ਪੰਜਾਬੀ ਗੀਤ ਸੰਗੀਤ ਖੁਆ ਚੁੱਕੇ ਉਹਨਾਂ ਬੋਲਾਂ ਨੂੰ ਲੱਭ ਕੇ ਤੁਹਾਡੇ ਨਾਲ ਰੂਬਰੂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹਰ ਉਹ ਗੱਲ ਜੋ ਅਸੀਂ ਪਰਿਵਾਰ 'ਚ ਬਹਿ ਕੇ ਕਰਨਾ ਚਾਹੁੰਦੇ ਹਾਂ ਗੱਲਾਂ ਜੋ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਗੱਲਾਂ ਜੋ ਸਾਡੇ ਜ਼ਹਿਨ ਵਿੱਚ ਨੇ ਗੱਲਾਂ ਆਲੇ ਦੁਆਲੇ ਦੀਆਂ ਗੱਲਾਂ ਸੋਹਣੇ ਦੇਸ਼ ਪੰਜਾਬ ਦੀਆਂ ਜਿਸ ਨੂੰ ਛੱਡ ਪਰਦੇਸੀ ਹੋਏ ਪਹਿਲਾਂ ਨਾਂ ਉਸ ਰੱਬ ਦਾ ਜਿਸ ਦਾ ਜੋ ਜ਼ੋਰ ਜਵਾਬ ਕੋਈ ਨਾ ਜਿਸ ਦੀਆਂ ਰਹਿਮਤਾਂ ਬਖਸ਼ਿਸ਼ਾਂ ਦਾ ਹਿਸਾਬ ਵੀ ਕੋਈ ਨਾ ਵੇਖਣ ਸੁਣਨ ਵਾਲਿਆਂ ਦੀ ਖੈਰ ਮੰਗਦਾ ਨਾਲੇ ਕਰਾਂ ਅਰਦਾਸ ਸਰਬ ਅਤੇ ਭਲੇ ਦੀ ਜੀ ਹਾਂ ਪ੍ਰੋਗਰਾਮ ਜਾਰੀ ਰੱਖਦੇ ਹਾਂ ਪਰ ਸਭ ਤੋਂ ਪਹਿਲਾਂ ਉਸ ਅਕਾਲ ਪੁਰਖ ਦੀ ਉਸਤਤ ਦੇ ਵਿੱਚ ਇਹ ਸ਼ਬਦ ਸੁਣਦੇ ਹਾਂ ਅਤੇ ਸ਼ਬਦ ਦੇ ਨਾਲ ਅਸੀਂ ਅਗਲੇ ਪ੍ਰੋਗਰਾਮਾਂ ਦੀ ਸਾਂਝ ਪਾਉਂਦੇ ਹਾਂ

ਦੀਨ ਦੁਨੀਆ ਜ਼ਿੰਦਗੀ ਜਿਉਣ ਲਈ ਸਾਨੂੰ ਅਕਸਰ ਅਸੀਂ ਗੁਰਬਾਣੀ ਦਾ ਸਹਾਰਾ ਲੈਨੇ ਆ ਅਸੀਂ ਜਿਸ ਵੀ ਧਰਮ ਅਕੀਤੇ ਰੱਬ ਦੇ ਉਸ ਰੂਪ ਨੂੰ ਵਿਸ਼ਵਾਸ ਕਰਦੇ ਆ ਉੱਥੇ ਅਸੀਂ ਆਪਣਾ ਧਿਆਨ ਕਰਕੇ ਆਪਣੀ ਮੌਜੂਦਾ ਦੁੱਖਾਂ ਨੂੰ ਸਹਿਜੇ ਹੀ ਵਕਤ ਦੀ ਕਸੋਟੀ 'ਤੇ ਪਰਖਣ ਦੇ ਲਈ ਅੱਗੇ ਤੁਰ ਜਾਂਦੇ ਹਾਂ ਦੁਨੀਆ ਦੇ ਵਿੱਚ ਧਰਮ ਦੇ ਨਾਂ 'ਤੇ ਲੈ ਕੇ ਲਗਭਗ ਜਿੰਨੇ ਲੋਕ ਨੇ ਉਨੇ ਵਿਚਾਰ ਹੋਣਗੇ ਜਿੰਨੇ ਸਾਡੇ ਸਮੂਹ ਸੰਗਠਨ ਬਰਾਦਰੀ ਧਾਰਮਿਕ ਲੋਕਾਂ ਦੇ ਅਦਾਰੇ ਹੋਣਗੇ ਉਨੇ ਵੱਖ ਵੱਖ ਵਣਗੀਆਂ ਹੋਣਗੀਆਂ ਦੁਨੀਆ ਦੇ ਸਾਰੇ ਧਰਮਾਂ ਦੇ ਵਿੱਚ ਇੱਕ ਤਰ੍ਹਾਂ ਦੀ ਸਾਂਝ ਹੈ ਉਹ ਸਾਰੇ ਧਰਮ ਆਪਣੇ ਆਪ ਨੂੰ ਪਛਾਣਨ ਆਪਣੇ ਮੂਲ ਦੀ ਗੱਲ ਕਰਦੇ ਨੇ ਜ਼ਰੀਏ ਤਰੀਕੇ ਅਲੱਗ ਅਲੱਗ ਨੇ ਸਾਰੇ ਧਰਮ ਮਨੁੱਖ ਨੂੰ ਮਨੁੱਖ ਸਮਝਣ ਦੀ ਗੱਲ ਕਰਦੇ ਨੇ ਸਾਰੇ ਧਰਮ ਹੀ ਇਨਸਾਨੀਅਤ ਨੂੰ ਪਿਆਰ ਕਰਨ ਦੀ ਗੱਲ ਕਰਦੇ ਨੇ ਕਿਤੇ ਨਾ ਕਿਤੇ ਬਰਾਬਰਤਾ ਦੀ ਗੱਲ ਵੀ ਕਰਦੇ ਨੇ ਕਿਤੇ ਨਾ ਕਿਤੇ ਆਪਣੀ ਜਾਤ ਕੌਮ ਦੇ ਭਲਾਈ ਦੀ ਗੱਲ ਕਰਦੇ ਨੇ ਪਰ ਅਸੀਂ ਇਹ ਜਾਤ ਕੌਮ ਬਰਾਦਰੀ ਧਾਰਮਿਕ ਲੋਕਾਂ ਦੀ ਭਲਾਈ ਕਰਦੇ ਕਰਦੇ ਮੂਲ ਧਰਮ ਦੇ ਨਿਸ਼ਾਨਿਆਂ ਤੋਂ ਚੁੱਕ ਜਾਂਦੇ ਹਾਂ ਅਸੀਂ ਇੱਕ ਦੂਜੇ ਦੇ ਵੈਰੀ ਬਣ ਜਾਂਦੇ ਹਾਂ ਅਤੇ ਸ਼ਾਇਦ ਬਹੁਤੇ ਲੋਕ ਹੁਣ ਇਹ ਵੀ ਮੰਨਦੇ ਨੇ ਕਿ ਸਾਡਾ ਇਹ ਅੰਨਾ ਵਿਸ਼ਵਾਸ ਧਾਰਮਿਕ ਰੰਗਤ ਹੀ ਸਮਾਜ ਦੇ ਵਿੱਚ ਬਹੁਤੇ ਵੱਡੇ ਮੁਸ਼ਕਲਾਂ ਪੁਆੜਿਆਂ ਦੀ ਝਾੜੇ ਸਾਡੇ ਪੰਜਾਬੀ 'ਚ ਕਹਿੰਦੇ ਨੇ ਕਿ ਕਣਕ ਛੱਟਦੇ ਹੋਏ ਛੱਜ ਦੇ ਵਿੱਚ ਹੱਥ ਮਾਰ ਲੈਣਾ ਚਾਹੀਦਾ ਕਈ ਵਾਰੀ ਥੱਲੇ ਦੱਬੇ ਰੋੜਕੂ ਬਾਹਰ ਆ ਜਾਂਦੇ ਆ ਕੱਢ ਕੇ ਸੁੱਟ ਦੇਣੇ ਚਾਹੀਦੇ ਆ ਇਸ ਤਰ੍ਹਾਂ ਹੀ ਆਪਣੇ ਇਹਨਾਂ ਵਖਰੇਵਿਆਂ ਦੇ ਵਿੱਚੋਂ ਗਾਓ ਨਾਲ ਤੱਕਣ ਦੇ ਲਈ ਵਿਚਾਰ ਕਰਨੇ ਬਹੁਤ ਜ਼ਰੂਰੀ ਨੇ ਗੱਲਾਂ 'ਚ ਗੱਲ ਪ੍ਰੋਗਰਾਮ ਪਹਿਲਾ ਸੈਗਮੈਂਟ ਜ਼ਿੰਦਗੀ ਜਿਉਣ ਦੇ ਦਿਸ਼ਾ ਨਿਰਦੇਸ਼ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨ ਲੇਖ ਆਪਣੜੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ ਫਰੀਦਾ ਜੇ ਤੋਂ ਮਾਰਨ ਮੁੱਕੀਆਂ ਤਿਨਾ ਨਾ ਮਾਰੀ ਘੁੰਮ ਆਪਣੜੇ ਘਰ ਜਾਈਏ ਪੈਰ ਤਿਨਾਂ ਦੇ ਚੁੰਮ ਮੈਨੂੰ ਲੱਗਦਾ ਬਾਬਾ ਫਰੀਦ ਜੀ ਦੇ ਇਹ ਦੋਨੋਂ ਸਲੋਕ ਬੜੇ ਸਿੱਧੇ ਅਤੇ ਸਪਸ਼ਟ ਨੇ ਸਾਡੇ ਤਾਂ ਹਾਲਾਤ ਇਹ ਹੋ ਗਏ ਕਿ ਜੇ ਸਾਨੂੰ ਕੁਝ ਕਹਿ ਦੇਵੇ ਸਾਨੂੰ ਕੋਈ ਅਣਜਾਣ ਵੀ ਕਹਿ ਦੇਵੇ ਕਹਿਣ ਦੇ ਲਈ ਅੱਜ ਕੱਲ੍ਹ ਜ਼ਰੂਰੀ ਨਹੀਂ ਕਿ ਸਾਡੇ ਸਾਹਮਣੇ ਬੈਠਾ ਹੋਵੇ ਉਹ ਮਾੜਾ ਮੋਟਾ ਫੇਸਬੁੱਕ 'ਤੇ ਉਹ ਇਮੋਜੀ ਟੇਢੀ ਮੇਢੀ ਬਣਾ ਦੇਵੇ ਅਤੇ ਸਾਡੇ ਜਜ਼ਬਾਤ ਭੜਕ ਜਾਂਦੇ ਨੇ ਕਿਸੇ ਦੀ ਇਮੋਜੀ ਦੀ ਘੂਰੀ ਸਾਨੂੰ ਰਾਤ ਨੂੰ ਸੌਣ ਨਹੀਂ ਦਿੰਦੀ ਅਤੇ ਕਿਸੇ ਦਾ ਇਮੋਜੀ 'ਤੇ ਦਿੱਤਾ ਹੋਇਆ ਦਿਲ ਦੂਜੇ ਦਾ ਧਿਆਨ ਖਿੱਚਣ ਲਈ ਵੀ ਬੜਾ ਸੁਭਾਵਿਕ ਹੋ ਜਾਂਦਾ ਹੈ ਕਿ ਅਸੀਂ ਕਿਸ ਤਰ੍ਹਾਂ ਦੀ ਦੁਨੀਆ ਵਿੱਚ ਜੀ ਰਹੇ ਹਾਂ ਬਾਬਾ ਫਰੀਦ ਜੀ ਤਾਂ ਇਹ ਕਹਿੰਦੇ ਨੇ ਕਿ ਜੇ ਤੈਨੂੰ ਕੋਈ ਕੁੱਟ ਮਾਰ ਜਾਏ ਤਾਂ ਤੂੰ ਮੁੜ ਕੇ ਬਾਹਰ ਕਰਨ ਦੀ ਕੀ ਲੋੜ ਹੈ ਫਰੀਦਾ ਜੈ ਤਾਂ ਮਾਰਨ ਮੁੱਕੀਆਂ ਤਿਨਾਂ ਨਾ ਮਾਰੀ ਘੁੰਮ ਆਪਣੇ ਘਰ ਜਾਈਏ ਪੈਰ ਤਿਨਾਂ ਦੇ ਜੁੰਮ ਘੁੰਮ ਪਰਤ ਕੇ ਆਪਣੇ ਘਰ ਆਪਣੇ ਘਰ ਵਿੱਚ ਸ਼ਾਂਤ ਅਵਸਥਾ ਵਿੱਚ ਅੱਪੜ ਜਾਈਦਾ ਆਪਣੇ ਅੰਦਰੂਨੀ ਜੰਗ ਨੂੰ ਉੱਥੇ ਖਤਮ ਕਰ ਦੇਈਦਾ ਪਰ ਅਸੀਂ ਆਪ ਸਹਾੜੇ ਮਸਲੇ ਸਹੇੜਦੇ ਕਾਰ ਚਲਾਉਂਦੇ ਹੋਈਏ ਰੋਡ ਰੈਸ਼ ਕਰਦੇ ਹੋਈਏ ਕੋਈ ਲਾਲ ਤੋਂ ਹਰੀ ਬੱਤੀ ਹੋ ਜਾਵੇ ਤਾਂ ਅਸੀਂ ਪਿੱਛੇ ਖਿਜੇ ਜਾਂਦੇ ਜੀ ਕਰਦਾ ਉਹਨੂੰ ਜਾ ਕੇ ਚਾਰ ਥੱਪੜ ਲਾ ਦਈਏ ਇੰਤਜ਼ਾਰ ਕਰਦੇ ਹਾਂ ਬੱਤੀਆਂ ਮਾਰਦੇ ਹਾਂ ਹਾਰਨ ਮਾਰ ਕੇ ਪਾਸਾ ਵਰਤ ਕੇ ਘੂਰ ਕੇ ਅੱਗੇ ਨਿਕਲ ਜਾਂਦੇ ਹਾਂ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨ ਲੇਖ ਆਪਣੇ ਗਰੀਬਨ ਮੈਂ ਸਿਰ ਨੀਵਾਂ ਕਰ ਦੇਖ ਅਕਲ ਲਤੀਫ ਸਿਆਣਾ ਬਰੀਕ ਸਮਝ ਵਾਲਾ ਬੰਦਾ ਡੂੰਘੀ ਸਮਝ ਵਾਲਾ ਬੰਦਾ ਕਾਲੇ ਲੇਖ ਕਾਲਾ ਲੰਗ ਬੰਦੇ ਕਰਮਾਂ ਦੀ ਗੱਲ ਕੀਤੀ ਹੈ ਆਪਣੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ ਮੈਂ ਜਾਣਿਆ ਦੁੱਖ ਮੁਝੇ ਦੁੱਖ ਸਭਾਏ ਜਗ ਉੱਚੇ ਚੜ ਕੇ ਦੇਖਿਆ ਕਰ ਕਰ ਇਹੋ ਅੱਗ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ
ਇਹ ਸਾਰੇ ਵਿਚਾਰ ਤਾਂ ਹੀ ਆਉਂਦੇ ਨੇ ਜਦੋਂ ਅਸੀਂ ਸ਼ਾਂਤ ਮਨ ਦੇ ਨਾਲ ਹੁੰਦੇ ਹਾਂ ਅਤੇ ਸ਼ਾਂਤ ਮਨ ਦੇ ਨਾਲ ਹੋਣ ਦੇ ਲਈ ਜ਼ਰੂਰੀ ਹੈ ਕਿ ਅਸੀਂ ਆਲੇ ਦੁਆਲੇ ਦੀਆਂ ਸੂਖਮ ਕਲਾਵਾਂ ਦੇ ਵਿੱਚ ਵਿਚਰੀ ਜ਼ਿੰਦਗੀ ਨੂੰ ਆਪਣੇ ਗਾਉਣ ਨਾਲ ਵੇਖ ਸਕੀਏ। ਸਾਚ ਸੱਚ ਸੰਤੋਖ ਵਿਚਾਰ ਸੱਤ ਸੰਤੋਖ ਵਿਚਾਰ ਥਾਲ ਵਿੱਚ ਤੈਨੂੰ ਵਸਤੂ ਪਈ ਹੋ ਸੱਤ ਸੰਤੋਖ ਵਿਚਾਰ ਉਸ ਸੱਚ ਦਾ ਸਬਰ ਸਹਿਜੇ ਸੰਤੋਖ ਦੇ ਨਾਲ ਵਿਚਾਰ ਕਰਨਾ। ਅਸੀਂ ਰਹਿਰਾ ਸਾਹਿਬ ਜਾਂ ਪੰਜ ਬਾਣੀਆਂ ਦਾ ਪਾਠ ਨਿੱਤ ਕਰਦੇ ਹਾਂ ਸਵੇਰੇ ਜਪਜੀ ਸਾਹਿਬ ਸ਼ਾਮੀ ਰਹਿਰਾ ਸਾਹਿਬ ਕਰਦੇ ਹਾਂ ਤਾਂ ਸਾਨੂੰ ਪਾਠ ਕਰਨ ਦੇ ਨਾਲ ਨਾਲ ਇਹ ਵਿਚਾਰ ਜਦੋਂ ਸਾਡੇ ਜ਼ਿਹਨ ਅੰਦਰ ਜਾਂਦੇ ਹੋਣਗੇ ਤਾਂ ਅਸੀਂ ਜ਼ਰੂਰ ਆਪਣੇ ਆਪ ਨੂੰ ਅੰਤਰ ਧਿਆਨ ਹੋ ਕੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜ਼ਿੰਦਗੀ ਵਿਚਾਰ ਦਾ ਨਾਂ ਹੈ। ਵਿਚਾਰ ਲਈ ਵਕਤ ਕੱਢ ਕੇ ਇੱਕ ਦੂਜੇ ਨਾਲ ਸਾਂਝ ਪਾ ਕੇ ਸੋਝੀ ਪਾਉਣ ਦੀ ਗੱਲ ਹੈ ਅਤੇ ਸੋਝੀ ਪਾਉਣ ਦੇ ਲਈ ਜ਼ਰੂਰੀ ਹੈ ਕਿ ਸਾਡੇ ਕੋਲੋਂ ਇੱਕ ਢੁੱਕਵਾਂ ਥਾਂ ਹੋਵੇ, ਇੱਕ ਉਹ ਸਮਾਂ ਹੋਵੇ ਜਿਹਦੇ ਵਿੱਚ ਸਾਡੇ ਕੋਲੋਂ ਕੁਝ ਵੀ ਕਰਨ ਨੂੰ ਨਾ ਹੋਵੇ। ਅਤੇ ਅੱਜ ਮੈਨੂੰ ਲੱਗਦਾ ਹੈ ਕਿ ਦੁਨੀਆ ਦੇ ਵਿੱਚ ਪਟਕਣ ਕਿਸੇ ਵੀ ਬੰਦੇ ਕੋਲ ਕੁਝ ਵੀ ਨਾ ਕਰਨ ਹੋਣਾ, ਮੈਂ ਬਹੁਤ ਸਾਰੇ ਲੋਕ ਦੇਖੇ ਫੋਨ ਨਾ ਹੋਵੇ ਚੰਦ ਮਿੰਟਾਂ ਲਈ ਅਤੇ ਉਹ ਭੜਕ ਜਾਂਦੇ ਨੇ। ਸੰਗੀਤ ਨਾ ਹੋਵੇ ਆਲੇ ਦੁਆਲੇ, ਉਹ ਖਾਲੀ ਨਹੀਂ ਬਹਿ ਸਕਦੇ। ਇਹ ਕੁਝ ਵੀ ਨਾ ਹੋਣਾ ਇੱਕ ਬਹੁਤ ਵੱਡਾ ਖਲਾਅ ਹੈ। ਅਸੀਂ ਜਾਣੇ ਅਣਜਾਣੇ ਇੱਕ ਐਸੇ ਮਾਨਸਿਕ ਤਣਾਓ ਵਿੱਚ ਬੈਠੇ ਹਾਂ ਕਿ ਸਾਨੂੰ ਉਹਦੇ ਵਿੱਚੋਂ ਨਿਕਲਣ ਲਈ ਸੌਖਾ ਰਾਹ ਤਾਂ ਇਹ ਹੈ ਵੀ ਅਸੀਂ ਆਪਣੇ ਆਲੇ ਦੁਆਲੇ ਨੂੰ ਛੱਡ ਕੇ ਬਾਹਰ ਚਲੇ ਜਾਈਏ। ਉਹ ਤੋਂ ਵੀ ਸੌਖਾ ਰਾਹ ਇਹ ਹੈ ਕਿ ਅਸੀਂ ਕਿਸੇ ਵੀ ਪੱਥਰ, ਅੱਖਰ, ਤਸਵੀਰ, ਰੰਗ, ਭੇਦ ਨੂੰ ਸਾਹਮਣੇ ਰੱਖ ਕੇ ਆਪਣੇ ਸਾਰੇ ਦੁੱਖ ਦਰਦ ਦਾ ਹੱਲ ਉਸ ਨੂੰ ਛੱਡ ਦਈਏ। ਜੀ ਹਾਂ, ਉਸ ਨੂੰ ਛੱਡਣ ਦੇ ਵਿੱਚ ਕਿਤੇ ਨਾ ਕਿਤੇ ਥੋੜ੍ਹਾ ਜਿਹਾ, ਜਿਹੜੀ ਮੈਂ ਗੱਲ ਸ਼ੁਰੂ 'ਚ ਕੀਤੀ ਸੀ ਕਿ ਇਨਸਾਨੀਅਤ ਹੀ ਸਾਡਾ ਧਰਮ ਹੈ, ਦੁਨੀਆ ਦੇ ਸਭ ਧਰਮ ਪਿਆਰ, ਸਾਂਝ, ਮੁਹੱਬਤ ਸਿਖਾਉਂਦੇ ਆ, ਅਸੀਂ ਫਿਰ ਵੀ ਇਸੇ ਧਰਮ ਦੇ ਨਾਂ 'ਤੇ ਲੱਖਾਂ ਕਰੋੜਾਂ ਲੋਕਾਂ ਨੇ ਜੰਗਾਂ ਕੀਤੀਆਂ ਇੱਕ ਦੂਜੇ ਨੂੰ ਇਸ ਧਰਤੀ ਤੋਂ ਖਤਮ ਕਰਨ ਦੇ ਲਈ, ਵੱਡੇ ਵੱਡੇ ਹਥਿਆਰ ਬੰਬ ਬਣਾਏ। ਉਹਦਾ ਕਾਰਨ ਸਿੰਪਲੀ ਇੰਨਾ ਜੋ ਮੈਨੂੰ ਸਮਝ ਆਉਂਦਾ, ਇੱਕ ਪੂਰੀ ਕੁਦਰਤੀ ਕਾਇਨਾਤ ਦੇ ਵਿੱਚ ਜਦੋਂ ਅਸੀਂ ਆਪਣੇ ਆਪ ਨੂੰ ਵਿਚਾਰਦੇ ਹਾਂ, ਅਸੀਂ ਵਿੱਚ ਸ਼ਰੀਕ ਰੱਖ ਲੈਂਦੇ ਹਾਂ, ਅਸੀਂ ਵਿੱਚ ਵਿਚੋਲੇ ਪਾ ਲੈਂਦੇ ਹਾਂ, ਉਹ ਵਿਚੋਲੇ ਸ਼ਰੀਕ ਕਿਸੇ ਵੀ ਰੰਗ ਰੂਪ ਵਿੱਚ ਸਾਡੇ ਸਾਹਮਣੇ ਆਉਂਦੇ ਨੇ। ਅਸੀਂ ਆਪਣੀ ਸੋਝੀ 'ਤੇ ਅਵਿਸ਼ਵਾਸ ਕਰਦੇ ਹੋਏ, ਸੋਝੀ ਨੂੰ ਬੇਭਰੋਸਗੀ ਵਿੱਚ ਰੱਖਦੇ ਹੋਏ ਆਪਣੀ ਜ਼ਿੰਦਗੀ ਜਿਉਣ ਦਾ ਮਕਸਦ, ਦਿਸ਼ਾ ਨਿਰਦੇਸ਼ ਕਿਸੇ ਦੇ ਸੱਜਣ ਵੱਲ ਕਰ ਦਿੰਦੇ ਹਾਂ ਅਤੇ ਸ਼ਾਇਦ ਬਹੁਤ ਵਾਰੀ ਲੋਕ ਉਸ ਸਵਾਰਥ ਵਿੱਚ ਆ ਕੇ ਸਾਡੇ ਜਿਹੜੇ ਮੂਲ ਨਿਸ਼ਾਨੇ ਨੇ ਉਹਦੇ ਤੋਂ ਭਟਕ ਕੇ ਜੀਵਨ ਦੇ ਪੱਥ ਦੇ ਪੰਧ ਦੇ ਰਾਹ ਨੂੰ ਤੁਰ ਪੈਂਦੇ ਹਾਂ। ਜ਼ਿੰਦਗੀ ਜਿਉਣ ਦਾ ਨਾਂ ਹੈ। ਜਿਉਣ ਦੇ ਲਈ ਮੇਰੇ ਸਾਹਮਣੇ ਮੇਰੇ ਹੱਥ ਵਿੱਚ ਕਿਤਾਬ ਹੈ, ਛੋਟੀ ਜਿਹੀ ਲਾਈਨਾਂ ਨੇ ਕਿ ਆਪਣੇ ਬੱਚਿਆਂ ਨੂੰ ਹਮੇਸ਼ਾ ਇਹ ਨਾ ਕਹੋ ਕਿ ਉਹ ਅਸਧਾਰਨ ਬਣਨ ਦੀ ਕੋਸ਼ਿਸ਼ ਕਰਨ। ਅਜਿਹੀ ਕੋਸ਼ਿਸ਼ ਪ੍ਰਸ਼ੰਸਾਯੋਗ ਤਾਂ ਹੋ ਸਕਦੀ ਹੈ ਪਰ ਇਹ ਇੱਕ ਮੂਰਖਤਾ ਵੀ ਹੈ। ਸਗੋਂ ਉਹਨਾਂ ਨੂੰ ਸਧਾਰਨ ਜ਼ਿੰਦਗੀ ਦਾ ਕ੍ਰਿਸ਼ਮਾ ਸਮਝਣ ਵਿੱਚ ਮਦਦ ਕਰੋ। ਉਹਨਾਂ ਨੂੰ ਦੱਸੋ ਕਿ ਟਮਾਟਰ, ਸੇਬ ਅਤੇ ਆਲੂ ਨੂੰ ਚੱਖਣ ਵਿੱਚ ਕੀ ਆਨੰਦ ਮਿਲਦਾ ਹੈ। ਉਹਨਾਂ ਨੂੰ ਦੱਸੋ ਕਿ ਕਿਸੇ ਵਿਅਕਤੀ ਜਾਂ ਪਾਲਤੂ ਜਾਨਵਰ ਦੀ ਮੌਤ 'ਤੇ ਕਿਵੇਂ ਅਫਸੋਸ ਕਰਨਾ ਹੈ। ਉਹਨਾਂ ਨੂੰ ਇਹ ਵੀ ਦੱਸੋ ਕਿ ਹੱਥਾਂ ਦੀ ਸ਼ੋਅ ਦਾ ਪਰਮ ਆਨੰਦ ਕੀ ਹੈ। ਉਹਨਾਂ ਨੂੰ ਸਧਾਰਨ ਜ਼ਿੰਦਗੀ ਜਿਉਣ ਦਿਓ। ਇਸ ਤਰ੍ਹਾਂ ਅਸਧਾਰਨਤਾ ਉਹ ਸਹਿਜੇ ਸਹਿਜੇ ਸੁੱਤੇ ਹੀ ਆਪੇ ਹੀ ਸਿੱਖ ਲੈਣਗੇ, ਸਿੱਧ ਕਰ ਦੇਣਗੇ। ਇਹ ਗ੍ਰੇਗ ਬ੍ਰੇਡਨ ਦੀ ਕਵਿਤਾ ਦਾ ਪੰਜਾਬੀ ਰੂਪ ਹੈ। ਗੱਲ ਬੜੀ ਸਧਾਰਨ ਜਿਹੀ ਹੈ
ਤੇ ਗੱਲ ਬੜੀ ਡੂੰਘੀ ਵੀ ਹੈ। ਅਸੀਂ ਹਮੇਸ਼ਾ ਹੀ ਆਪਣੇ ਆਪ ਨੂੰ ਆਪਣੇ ਆਲੇ ਦੁਆਲੇ 'ਚੋਂ ਆਪਣੇ ਬੱਚਿਆਂ ਨੂੰ ਐਕਸਟਰਾ ਆਰਡਨਰੀ ਬਣਾਉਣ ਦੀ ਜ਼ੋਰ ਦੇ ਕੇ ਵਿੱਚ ਦਿਨ ਰਾਤ ਇੱਕ ਕਰਕੇ ਉਹਨਾਂ ਨੂੰ ਧੱਕਦੇ ਹਾਂ। ਬੱਚਿਆਂ ਨੂੰ ਜ਼ਿੰਦਗੀ ਦਾ ਆਨੰਦ ਮਾਣਨ ਦਿਓ, ਬੱਚਿਆਂ ਨੂੰ ਜ਼ਿੰਦਗੀ ਦੇ ਉਹ ਰੂਪ ਸਮਝਣ ਦਿਓ ਜੋ ਉਹਨਾਂ ਦਾ ਹੱਕ ਹੈ, ਜੋ ਉਹਨਾਂ ਦੀ ਹੱਕ ਦੀ ਉਹ ਕਦਰ ਕਰਦੇ ਨੇ ਅਤੇ ਜਿਹੜਾ ਹੱਕ ਉਹ ਚਾਹੁੰਦੇ ਨੇ ਕਿ ਅਸੀਂ ਅੱਗੇ ਵੱਧ ਕੇ ਚੱਲੀਏ। ਜੀ ਹਾਂ, ਗੱਲਾਂ 'ਚ ਗੱਲ ਪ੍ਰੋਗਰਾਮ ਵਿੱਚ ਤੁਸੀਂ ਸੁਣ ਰਹੇ ਹੋ ਵਿੱਕੀ ਸਿੰਘ ਦਾ ਇਹ ਪ੍ਰੋਗਰਾਮ। ਜ਼ਿੰਦਗੀ ਕਿੱਥੇ ਖੜੀ ਹੈ, ਹਰਭਜਨ ਮਾਨ ਹੋਣਾ ਦੀ ਕਵਿਸ਼ਰੀ, ਹਰਭਜਨ ਅਤੇ ਗੁਰਤੇਜ ਮਾਨ।

ஜக் ஜங்ஷன் ரயில் அந்த சதாபஹர் கீத் ஹர்பஜன் மான் ஹுனந்த கர்னால் கவிஷர் லிகி ஹோ கவிஷரி ਉਹਨਾਂ ਹਰਭਜਨ ਮਾਨ ਮਾਣ ਭਰਾਵਾਂ ਦੀ ਇੱਕ ਵਿਸ਼ਰੀ ਹਮੇਸ਼ਾ ਹੀ ਜ਼ਿੰਦਗੀ ਜਿਉਣ ਦਾ ਇੱਕ ਦਿਸ਼ਾ ਨਿਰਦੇਸ਼ ਰਹੀ ਹੈ। ਦਾਰਸ਼ਨਿਕ ਸ਼ਾਇਰ ਬੀਬਾ ਬਲਵੰਤ ਹੋਣਾ ਦੀਆਂ ਕੁਛ ਸਤਰਾਂ ਕੁਛ ਖਿਆਲ ਸਾਡੇ ਰਿਸ਼ਤਿਆਂ ਦੇ ਉੱਤੇ ਨੇ। ਅਜੋਕੇ ਯੁੱਗ ਦੀ ਸ਼ਾਇਦ ਸਭ ਤੋਂ ਵੱਡੀ ਜ਼ਰੂਰਤ ਸਾਡੇ ਰਿਸ਼ਤਿਆਂ ਬਾਰੇ ਹੈ, ਰਿਸ਼ਤਿਆਂ ਦੀ ਸਮਝ ਬਾਰੇ ਹੈ। ਵੱਡੇ ਹੋ ਰਹੇ ਬੱਚਿਆਂ ਨੂੰ ਆਪਸੀ ਰਿਸ਼ਤਿਆਂ ਦੇ ਸੰਬੰਧਾਂ ਬਾਰੇ ਅਸੀਂ ਬਹੁਤ ਘੱਟ ਜਾਣਕਾਰੀ ਦਿੰਦੇ ਹਾਂ ਅਤੇ ਸ਼ਾਇਦ ਵਿਚਾਰ ਕਰਦੇ ਹਾਂ। ਕੁਝ ਰਿਸ਼ਤੇ ਚੰਦ ਵਾਂਗ ਘੱਟਦੇ ਵੱਧਦੇ ਵੱਧਦੇ ਘੱਟਦੇ ਮੁੜ ਪੂਰਨਮਾਸ਼ੀ ਬਣਦੇ ਨੇ। ਕੁਝ ਰਿਸ਼ਤੇ ਚੰਦ ਵਾਂਗ ਘੱਟਦੇ ਵੱਧਦੇ ਵੱਧਦੇ ਘੱਟਦੇ ਮੁੜ ਪੂਰਨਮਾਸ਼ੀ ਬਣਦੇ ਨੇ। ਕੁਝ ਰਿਸ਼ਤੇ ਵਗਦੇ ਵਹਿੰਦੇ ਚਸ਼ਮਿਆਂ ਵਾਂਗ ਰਹਿੰਦੇ ਮਸਤ ਮੌਲਾ ਤੌਰ ਨਿਤ ਨਵੇਂ ਨਕੋਰ। ਕੁਝ ਸੱਜਣਾਂ ਨੂੰ ਮਿਲ ਕੇ ਖੁਸ਼ੀ ਹੁੰਦੀ ਹੈ, ਕੁਛ ਸੱਜਣਾਂ ਦੇ ਜਾਣ ਤੋਂ ਬਾਅਦ ਖੁਸ਼ੀ ਹੁੰਦੀ ਹੈ। ਇੱਥੇ ਕਿਸੇ ਦਾ ਮਾੜੇ ਚੰਗੇ ਹੋਣ ਦੀ ਗੱਲ ਨਹੀਂ, ਇਹ ਖਿਆਲ ਆਪਸੀ ਰਿਸ਼ਤਿਆਂ ਦੀ ਸਮਝ ਦੀ ਹੈ, ਉਹਨਾਂ ਗੱਲਾਂ ਬਾਤਾਂ ਦੀ ਹੈ ਜਿਹੜੇ ਰਿਸ਼ਤਿਆਂ 'ਚੋਂ ਨਿਕਲਦੇ ਨੇ। ਕੁਝ ਰਿਸ਼ਤੇ ਅਜਿਹੇ ਜ਼ਖਮ ਬਣਦੇ ਨਾ ਸੁੱਕਦੇ ਨਾ ਭਰਦੇ, ਜਿਉਂਦੇ ਜੀ ਤੱਕ ਕਲਾਉਂ ਕਲਾਉਂ ਕਰਦੇ ਟਸ ਟਸ ਕਰਦੇ ਨਾ ਜਿਉਂਦੇ ਨਾ ਮਰਦੇ। ਅੱਜ ਕੱਲ੍ਹ ਬਹੁਤ ਸਾਰਾ ਜੇ ਤੁਸੀਂ ਵੀਡੀਓ ਲੱਭਦੇ ਹੋ ਬਹੁਤ ਸਾਰੇ ਖਿਆਲਾਤ ਤੁਰੇ ਫਿਰਦੇ ਉੱਡਦੀਆਂ ਛਿੜਦੀਆਂ ਰੀਲਾਂ ਤੁਹਾਡੇ ਸਾਹਮਣੇ ਆ ਜਾਂਦੀਆਂ ਨੇ, ਉਹ ਟੌਕਸਿਕ ਰਿਸ਼ਤਿਆਂ ਦੀ ਗੱਲ ਕਰਦੇ ਨੇ, ਉਹ ਰਿਸ਼ਤਿਆਂ ਵਿੱਚ ਕੜਵਾਹਟ ਦੀ ਗੱਲ ਕਰਦੇ ਨੇ। ਅਤੇ ਬਹੁਤ ਵਾਰੀ ਅਜੋਕੇ ਆਜ਼ਾਦ ਭਰੇ ਖਿਆਲ ਦੇ ਵਿੱਚ ਮੁੰਡੇ ਕੁੜੀਆਂ ਪਰਿਵਾਰ ਇਹ ਸੋਚਦੇ ਨੇ ਕਿ ਅਸੀਂ ਰਿਸ਼ਤਾ ਖਤਮ ਕਰ ਦਿੱਤਾ ਕਿਉਂਕਿ ਉਹ ਟੌਕਸਿਕ ਹੋ ਗਿਆ ਸੀ। ਕੀ ਆਪਾਂ ਕੁਝ ਰਿਸ਼ਤਿਆਂ ਨੂੰ ਵਗਦੇ ਵਹਿੰਦੇ ਚਸ਼ਮਿਆਂ ਵਾਂਗ ਨਹੀਂ ਰੱਖ ਸਕਦੇ? ਕੁਝ ਰਿਸ਼ਤੇ ਹਰ ਸਵੇਰ ਨਵੀਂ ਨਕੋਰ ਵਰਗੇ ਨਹੀਂ ਲੱਗ ਸਕਦੇ? ਕੁਝ ਰਿਸ਼ਤੇ ਮਸਤ ਮੌਲਾ ਤੌਰ ਵਰਗੇ ਨਹੀਂ ਲੱਗ ਸਕਦੇ? ਸ਼ਾਇਰ ਬੀਬਾ ਬਲਵੰਤ ਅੱਗੇ ਲਿਖਦੇ ਨੇ, ਕੁਝ ਰਿਸ਼ਤੇ ਰਾਤਾਂ ਵਿੱਚ ਫੁੱਲ ਚੜੀਆਂ ਮਤਾਬੀਆਂ ਅਨਾਰਾਂ ਵਾਂਗ ਨਿੱਕੀ ਜਿਹੀ ਅਗਨ ਸ਼ੋਅ ਨਾਲ ਬਲ ਪੈਂਦੇ ਜਲਵਾ ਦਿਖਾਉਂਦੇ, ਕਈ ਕਈ ਰੰਗ ਵਟਾਉਂਦੇ ਸਵੇਰ ਸਾਰ ਮਿਲਦੇ ਬੁੱਝੇ ਹੋਏ ਕਦੀ ਬੇਰੰਗੇ ਵੀ ਹੋ ਜਾਂਦੇ। ਇਹ ਲਫ਼ਜ਼ ਥੋੜ੍ਹੇ ਹੋ ਸਕਦਾ ਤੁਹਾਨੂੰ ਸਮਝਣ ਵਿੱਚ ਭਾਰੇ ਭਾਰੇ ਲੱਗਦੇ ਹੋਣ। ਕੁਝ ਰਿਸ਼ਤੇ ਰਾਤਾਂ ਵਿੱਚ ਫੁੱਲ ਝੜੀਆਂ ਮਤਾਬੀਆਂ ਅਨਾਰਾਂ ਵਾਂਗ ਨਿੱਕੀ ਜਿਹੀ ਸ਼ੋਅ ਨਾਲ ਬਲ ਪੈਂਦੇ, ਇੱਥੇ ਪਿਆਰ ਦੀ ਗੱਲ ਹੈ। ਪਰ ਮੈਨੂੰ ਲੱਗਦਾ ਕਿ ਹੋ ਸਕਦਾ ਕਿ ਸਾਨੂੰ ਕਈ ਵਾਰੀ ਅਸੀਂ ਚਾਨਣੀ ਰਾਤ ਦੇ ਵਿੱਚ ਬਾਹਰ ਨਿਕਲ ਕੇ ਚਾਨਣ ਨੂੰ ਵੇਖਿਆ ਵੀ ਨਾ ਹੋਵੇ। ਕਈ ਵਾਰੀ ਅਸੀਂ ਇੱਥੇ ਹੁਣ ਮਤਾਬੀਆਂ ਆਸਟ੍ਰੇਲੀਆ ਵਿੱਚ ਤਾਂ ਹੁੰਦੀਆਂ ਨਹੀਂ, ਅਤੇ ਕਈ ਵਾਰੀ ਅਸੀਂ ਦਿਵਾਲੀ ਤੋਂ ਬਾਅਦ ਸ਼ਾਇਦ ਕਦੀ ਫੁੱਲ ਝੜੀਆਂ ਚਲਾਈਆਂ ਵੀ ਨਾ ਹੋਣ, ਅਤੇ ਆਸਟ੍ਰੇਲੀਆ ਵਰਗੇ ਮੁਲਕ 'ਚ ਆ ਗਏ ਤਾਂ ਉਹ ਵੀ ਕਿਤੇ ਮੌਕਾ ਨਾ ਮਿਲਦਾ, ਫਿਰ ਅਸੀਂ ਸ਼ਾਇਦ ਇਹੋ ਜਿਹੇ ਰਿਸ਼ਤਿਆਂ ਦੀ ਨਿੱਘ ਆਨੰਦ ਮਾਣਦੇ ਹੋਏ ਕਦੀ ਨਹੀਂ ਦੇਖਦੇ। ਉਹ ਕੁਝ ਰਿਸ਼ਤੇ ਨਵੇਂ ਨਕੋਰ ਹੁੰਦੇ ਮਿਲਦੇ ਅਤੇ ਕਈ ਵਾਰੀ ਕਿਸੇ ਨੂੰ ਮਿਲ ਕੇ ਬੇਰੰਗੇ ਜੇ ਲੱਗਦੇ, ਉਹਦੀ ਗੱਲ ਵੀ ਕਰਦੇ ਨੇ। ਕੁਝ ਰਿਸ਼ਤੇ ਮਨ ਨੂੰ ਭਾਉਂਦੇ ਹੱਥ ਨਾ ਆਉਂਦੇ ਬਸ ਪਟਕਾਉਂਦੇ ਸਾਰੀ ਉਮਰ ਲਾਰੇ ਲਾਉਂਦੇ। ਕੁਝ ਰਿਸ਼ਤੇ ਰਿਸ਼ਤਿਆਂ ਦੀਆਂ ਤੰਦਾਂ ਬੜੀਆਂ ਡੂੰਘੀਆਂ ਬੜੀਆਂ ਪੀੜ੍ਹੀਆਂ, ਅਤੇ ਰਿਸ਼ਤਿਆਂ ਦੀਆਂ ਤੰਦਾਂ ਸ਼ਾਇਦ ਸਾਡੇ ਮਨੁੱਖ ਦੀ ਹੋਣੀ ਦਾ ਸਭ ਤੋਂ ਵੱਡਾ ਸਵਾਲ ਹਮੇਸ਼ਾ ਹਰ ਯੁੱਗ ਵਿੱਚ ਰਿਹਾ। ਸਾਡੇ ਰਿਸ਼ਤੇ ਰਹੇ, ਬਣਦੇ ਰਹੇ, ਟੁੱਟਦੇ ਰਹੇ, ਖਤਮ ਹੁੰਦੇ ਰਹੇ। ਸਾਡੇ ਦਰਸ਼ਨ ਸ਼ਾਸਤਰ ਸਾਡੇ ਬਾਬੇ ਸਾਨੂੰ ਇਹ ਸੁਨੇਹਾ ਦਿੰਦੇ ਨੇ, ਕਿਸੇ ਵੀ ਗੱਲ ਨੂੰ ਫੜ ਕੇ ਬੈਠ ਜਾਣਾ ਸਹੀ ਨਹੀਂ, ਤੇਰਾ ਪਾਣਾ ਮੀਠਾ ਲਾ ਕੇ ਅੱਗੇ ਚੱਲ ਕੇ ਅੱਗੇ ਨਿਕਲ ਜਾਂਦੇ ਹਾਂ। ਵਕਤ ਦੀ ਕਸੋਟੀ 'ਤੇ
ਆਪਣੇ ਮਾਨਸਿਕ ਦਬਾਅ ਨੂੰ ਘਟਾਉਣ ਲਈ ਅਸੀਂ ਇਹ ਜ਼ਿੰਮੇਵਾਰੀ ਉਸ ਵੱਡੀ ਕਾਇਨਾਤ ਕੁਦਰਤ ਕਰਤੇ ਦੇ ਹੱਥ ਰੱਖ ਕੇ ਅੱਗੇ ਨਿਕਲ ਜਾਂਦੇ ਹਾਂ। ਕੁਝ ਰਿਸ਼ਤੇ ਮਨ ਨੂੰ ਪਾਉਂਦੇ ਹੱਥ ਨਾ ਆਉਂਦੇ, ਬਸ ਪਟਕਾਉਂਦੇ ਸਾਰੀ ਉਮਰ ਲਾਰੇ ਲਾਉਂਦੇ। ਕੁਝ ਰਿਸ਼ਤੇ ਲਾਉਣ ਵੇਲੇ ਮਿੱਟੀ ਉੱਤੇ ਮਿੱਟੀ ਨਾਲ ਮਿੱਟੀ ਲਿਖਣਾ, ਨਿਭਾਉਣ ਸਮੇਂ ਪਾਣੀ ਉੱਤੇ ਪਾਣੀ ਨਾਲ ਪਾਣੀ ਲਿਖਣਾ। ਕੁਝ ਰਿਸ਼ਤੇ ਕਵੀ ਦਾ ਦਰਸ਼ਨ ਸ਼ਾਸਤਰ ਇਸ਼ਾਰਿਆਂ ਦੇ ਵਿੱਚ ਬਹੁਤ ਵੱਡੀਆਂ ਗੱਲਾਂ ਕਰਦਾ ਹੈ। ਸੁਣਨ ਵਾਲੇ ਇਸ ਨੂੰ ਆਪਣੇ ਢੰਗ ਨਾਲ ਆਪਣੀ ਜ਼ਿੰਦਗੀ ਦੇ ਆਪਣੇ ਰੰਗਾਂ ਢੰਗਾਂ ਵਿੱਚ ਵੇਖ ਸਕਦੇ ਨੇ। ਕੁਝ ਰਿਸ਼ਤੇ ਲਾਉਣ ਵੇਲੇ ਮਿੱਟੀ ਉੱਤੇ ਮਿੱਟੀ ਨਾਲ ਮਿੱਟੀ ਲਿਖਣਾ, ਨਿਭਾਉਣ ਸਮੇਂ ਪਾਣੀ ਉੱਤੇ ਪਾਣੀ ਨਾਲ ਪਾਣੀ ਲਿਖਣਾ। ਗੱਲ ਜੋ ਮੈਨੂੰ ਸਮਝ ਆ ਰਹੀ ਹੈ ਕਿ ਕੁਝ ਰਿਸ਼ਤੇ ਲਾਉਣ ਲੱਗੇ ਬੜੇ ਸੌਖੇ ਲੱਗਦੇ ਨੇ, ਕੁਝ ਰਿਸ਼ਤੇ ਨਿਭਾਉਣ ਲੱਗੇ ਓਨੇ ਔਖੇ ਲੱਗਦੇ ਨੇ ਜਿਵੇਂ ਪਾਣੀ ਉੱਤੇ ਪਾਣੀ ਲਿਖਣਾ। ਸ਼ਾਇਦ ਅਸੀਂ ਲਿਖ ਹੀ ਨਹੀਂ ਸਕਦੇ। ਕੋਈ ਜ਼ਮਾਨਾ ਹੁੰਦਾ ਸੀ ਕਿ ਅਸੀਂ ਜ਼ੁਬਾਨ ਦਿੰਦੇ ਸੀ। ਉਹ ਸੱਜਣ ਲਿਖਦੇ ਨੇ ਕਿ ਕੋਈ ਜ਼ਬਾਨ ਤੋਂ ਮੁੱਕਰਿਆ ਹੋਵੇਗਾ ਅਤੇ ਤਾਂਹੀਓ ਫਿਰ ਸਾਡੇ ਹਸਤਾਖਰ ਕਰਕੇ ਐਗਰੀਮੈਂਟ ਬਣਾਉਣ ਦਾ ਰਿਵਾਜ ਪੈਦਾ ਹੋਇਆ। ਉਹ ਇਸ ਕਰਕੇ ਕਿ ਦਿੱਤੀਆਂ ਹੋਈਆਂ ਜ਼ਬਾਨਾਂ ਦੇਣੀਆਂ ਸੌਖੀਆਂ ਨੇ ਪਰ ਪਾਣੀ ਉੱਤੇ ਪਾਣੀ ਲਿਖਣ ਵਾਂਗ ਨਿਭਾਉਣੀਆਂ ਬਹੁਤ ਔਖੀਆਂ ਨੇ। ਰਿਸ਼ਤੇ ਨਹੀਂ ਟੁੱਟਦੇ, ਜ਼ਿੰਦਗੀਆਂ ਵੀ ਟੁੱਟ ਜਾਂਦੀਆਂ ਨੇ, ਜ਼ਿੰਦਗੀਆਂ ਤਬਾਹ ਵੀ ਹੋ ਜਾਂਦੀਆਂ ਨੇ। ਇਸ ਕਰਕੇ ਬੰਦੇ ਸਿਆਣੇ ਹੁੰਦੇ ਹੋਏ, ਸਮਾਜ ਦੇ ਕੁਝ ਸਿਆਣੇ ਲੋਕਾਂ ਨੇ ਢੰਗ ਤਰੀਕੇ ਬਣਾਏ, ਉਹਨਾਂ ਨੇ ਐਗਰੀਮੈਂਟ ਕਾਗਜ਼ ਤੁਹਾਡੇ ਬਾਰਕੋਡ ਰੂਪੀ ਦਸਤਕ ਲਿਆਂਦੇ ਅਤੇ ਹੁਣ ਅਸੀਂ ਆਪਣੇ ਆਪ ਨੂੰ ਇਹਨਾਂ ਬੰਧਨਾਂ ਵਿੱਚ ਬੰਧੇ ਮਹਿਸੂਸ ਕਰਦੇ, ਰਿਸ਼ਤਿਆਂ ਦੀਆਂ ਤੰਦਾਂ ਸਮਝਦੇ ਹੋਏ ਅੱਗੇ ਨਿਕਲਦੇ ਹਾਂ। ਪਰ ਕੀ ਰਿਸ਼ਤੇ ਸਾਡੇ ਆਰਜ਼ੀ ਹੋਣੇ ਚਾਹੀਦੇ ਨੇ? ਜੇ ਨਹੀਂ ਤਾਂ ਸੁਣ ਲਓ ਕਾਕਾ ਜੀ ਕੀ ਕਹਿੰਦੇ ਨੇ।

0: जी हाँ काका जी का गीत ते टेंपरेरी प्यार तो पक्के रिश्ते बनाने की गल करते आए हैं असी प्रोग्राम दे पहले सैगमेंट विच हाँ तो मैं ये दसद्या बड़ी खुशी हो रही है जी अक्सर मेरे नाल इतने सांझ पाते सन कई बार स्टूडियो आके तो कई बार रिमोट टैलीफोन पर या कि होर तरीके सुनेह लाते मैं तय दिलों शुक्रगुजारी ਦੇ ਨਾਲ ਨਾਲ ਸਵਾਗਤ ਕਰਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਮੇਰੇ ਨਾਲ ਬੈਠੇ ਨੇ ਪਰਮਜੀਤ ਕੌਰ ਜੀ ਪਰਮਜੀਤ ਕੌਰ ਜੀ ਇੰਨੇ ਚਿਰ ਬਾਅਦ ਇੱਥੇ ਆਉਣ ਕਰਕੇ ਤੁਹਾਡਾ ਸਟੂਡੀਓ ਦੇ ਵਿੱਚ ਸਵਾਗਤ ਜੀ ਆਇਆਂ ਨੂੰ ਹਰਸ਼ ਉਲਾਸ ਵੈਲਕਮ
1: ਸਿੱਖੋ ਸਾਹਿਬ ਮੈਨੂੰ ਬਹੁਤ ਖੁਸ਼ੀ ਆ ਕਿ ਮੈਂ ਬੜੀ ਦੇਰ ਬਾਅਦ ਭਾਵੇਂ ਮੁੜੀ ਹਾਂ ਪਰ ਮੁੜ ਤੇ ਆਈ ਹਾਂ ਨਾ ਇਹੀ ਮੇਰੇ ਲਈ ਬਹੁਤ ਵੱਡੀ ਗੱਲ ਆ ਅਤੇ ਮੈਂ ਤੁਹਾਡੀ ਵੀ ਅਤੇ ਸਰੋਤਿਆਂ ਦੀ ਵੀ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਇਹ ਮੌਕਾ ਜਿਹੜਾ ਆ ਉਹ ਦੁਬਾਰਾ ਮਿਲ ਗਿਆ ਆ
0: ਵਾਜੀ ਤੁਸੀਂ ਬੜਾ ਚੰਗਾ ਲੱਗਾ ਤੁਸੀਂ ਕਿ ਮੈਂ ਮੁੜ ਆਈ ਹੈ ਮਤਲਬ ਤੁਸੀਂ ਇੱਥੋਂ ਹੀ ਗਏ ਸੀ
1: ਬਿਲਕੁਲ ਬਿਲਕੁਲ ਬਿਲਕੁਲ
0: ਇਹ ਵੇਖੋ ਨਾ ਮੁੜਨਾ ਹੀ ਕਿੰਨਾ ਚੰਗਾ ਲੱਗਦਾ ਹੈ ਨਾ ਤੁਸੀਂ ਕਿੱਥੋਂ ਕਿੱਥੋਂ ਘੁੰਮ ਕੇ ਆਏ ਹੋ ਪਹਿਲਾਂ ਇਹ ਤਾਂ ਦੱਸੋ ਸਾਨੂੰ
1: ਮੈਂ ਐਰਕੀ ਕਿਉਂਕਿ ਇੱਥੇ ਠੰਡ ਬਹੁਤ ਸੀ ਅਤੇ ਮੇਰੀ ਕੁਛ
0: ਵੈਸੇ ਸੀ ਨਹੀਂ ਠੰਡ ਅਜੇ ਵੀ ਹੈਗੀ
1: ਠੰਡ ਤਾਂ ਅਜੇ ਵੀ ਹੈਗੀ ਆ ਪਰ ਮੈਂ ਸੋਚਿਆ ਕਿ ਇਸ ਮੌਸਮ ਦਾ ਫਾਇਦਾ ਉਠਾਇਆ ਜਾਵੇ ਅਤੇ ਮੈਂ ਬ੍ਰਿਸਬਨ ਚਲੀ ਗਈ ਸੀ
0: ਅੱਛਾ ਜੀ
1: ਮਹੀਨੇ ਕੁ ਵਾਸਤੇ
0: ਅੱਛਾ ਜੀ
1: ਅਤੇ ਉੱਥੇ ਦਾ ਮੌਸਮ ਅਤੇ ਉੱਥੋਂ ਦੀ ਆਬੋ ਹਵਾ ਅਤੇ ਉੱਥੋਂ ਦੇ ਦਰਖਤ
0: ਇਹ ਗੱਲ ਸਿਰਫ ਇੱਕ ਮਹੀਨੇ ਦੀ ਨਹੀਂ ਹੈ ਇਹ 30 ਦਿਨਾਂ ਦੇ ਵਿੱਚ ਸਾਡੇ ਕਿੰਨੇ ਪ੍ਰੋਗਰਾਮ ਕਿੰਨੇ ਘੰਟੇ ਕਿੰਨੇ ਪਲਾਂ ਦੀ ਗੱਲ ਹੈ ਸੁਣਨ ਵਾਲੇ ਦਰਸ਼ਕ ਵੀ ਕਹਿੰਦੇ ਨੇ ਪਰ ਮੈਨੂੰ ਚੰਗਾ ਲੱਗਾ ਤੁਸੀਂ ਮੈਨੂੰ ਇੱਕ ਦੋ ਵਾਰੀ ਉੱਥੋਂ ਵੀ ਸਾਂਝ ਪਾਈ
1: ਨਹੀਂ ਮੇਰੇ ਲਈ ਇਹ ਪ੍ਰੋਗਰਾਮ ਜਿਹੜਾ ਆ ਉਹ ਮੇਰੀ ਰੂਹ ਦੀ ਖੁਰਾਕ ਆ
0: ਵਾਜੀ ਵਾਹ
1: ਅਤੇ ਮੈਨੂੰ ਆਪ ਨੂੰ ਵੀ ਚੰਗਾ ਲੱਗਦਾ ਆ ਇਸ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਸਾਂਝ ਪਾ ਕੇ ਅਤੇ ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਮੌਕਾ ਦਿੰਦੇ ਆ ਵਾਰ ਵਾਰ
0: ਵਾਜੀ ਵਾਹ ਅਤੇ ਗੱਲ ਜਿਵੇਂ ਰਿਸ਼ਤਿਆਂ ਦੀ ਚੱਲ ਰਹੀ ਹੈ ਪਰਮਜੀਤ ਕੌਰ ਹੋਣੀ ਮੇਰੇ ਵੱਡੇ ਨੇ ਜੀ ਮੇਰੇ ਮਾਵਾਂ ਵਰਗੇ ਨੇ ਮੇਰੀ ਵੱਡੀਆਂ ਭੈਣਾਂ ਵਰਗੇ ਵੀ ਲੱਗਦੇ ਨੇ ਅਤੇ ਬਹੁਤ ਪਿਆਰ ਆਉਂਦਾ ਜਦੋਂ ਅਸੀਂ ਇਹਨਾਂ ਤੋਂ ਇਹਨਾਂ ਦੀ ਜ਼ਿੰਦਗੀ ਦੇ ਤਜ਼ਰਬੇ ਸਿੱਖਦੇ ਹਾਂ ਇਹਨਾਂ ਦੇ ਚਰਨਾਂ 'ਚ ਬਹਿ ਕੇ ਅਤੇ ਮੈਂ ਸੱਚੀ ਜਾਣਿਆ ਜੀ ਤੁਸੀਂ ਨਹੀਂ ਵੀ ਹੁੰਦੇ ਤਾਂ ਮੈਨੂੰ ਇੱਥੇ ਬੜਾ ਚੰਗਾ ਲੱਗਦਾ ਜਦੋਂ ਤੁਹਾਡਾ ਟੈਲੀਫੋਨ ਆਉਂਦਾ ਤੁਸੀਂ ਇਸ ਬੰਦ ਕਮਰੇ ਦੇ ਵਿੱਚ ਰੌਣਕ ਲੱਗ ਜਾਂਦੀ ਹੈ ਠੀਕ ਹੈ ਜੀ
1: ਬਿਲਕੁਲ ਬਿਲਕੁਲ ਮੈਨੂੰ ਵੀ ਤੁਹਾਡੇ ਫੋਨ ਦੀ ਉਡੀਕ ਅਕਸਰ ਰਹਿੰਦੀ ਆ ਅਤੇ ਕਈ ਵਾਰੀ ਮੇਰੇ ਬੱਚੇ ਜਦੋਂ ਫੋਨ ਆਇਆ ਹੁੰਦਾ ਅਤੇ ਉਹ ਗੱਲ ਕਰ ਰਹੇ ਹੁੰਦੇ ਆ ਅਤੇ ਮੈਂ ਉਹਨਾਂ ਨੂੰ ਕਹਿ ਦਿੰਦੀ ਹਾਂ ਇੱਕ ਮਿੰਟ ਫੋਨ ਕੱਟੀ ਮੈਨੂੰ ਫੋਨ ਆ ਗਿਆ ਵਿੱਚ ਅਤੇ ਉਹ ਅੱਗੋਂ ਹੱਸ ਪੈਂਦੀਆਂ ਆ ਕਹਿੰਦੀਆਂ ਸਾਨੂੰ ਪਤਾ ਆ ਕਿਹਦਾ ਫੋਨ ਆ ਜਿਹਦੇ ਲਈ ਤੁਸੀਂ ਸਾਡਾ ਫੋਨ ਕੱਟ ਰਹੇ
0: ਵਾਜੀ ਵਾਹ ਕੀ ਬਾਤ ਹੈ ਇਹ ਰਿਸ਼ਤੇ ਜਿਹੜੇ ਹੁਣ ਫੋਨਾਂ ਦੀ ਸਾਂਝ ਹੈ
1: ਇਹ ਪਿਆਰ ਇਦਾਂ ਹੀ ਬਣਿਆ ਰਵੇ ਪਰਮਾਤਮਾ ਕਰੇ
0: ਵਾਜੀ ਵਾਹ
1: ਤੁਸੀਂ ਇੱਕ ਦੂਜੇ ਨੂੰ ਆਪਣਾ ਬਣਾ ਕੇ ਇਸੇ ਤਰ੍ਹਾਂ ਅੱਗੇ ਤੁਰਦੇ ਰਹੀਏ ਇਹੀ ਜ਼ਿੰਦਗੀ ਆ
0: ਵਾਜੀ ਵਾਹ ਬਿਲਕੁਲ ਸਹੀ ਜਿਹੜੀ ਗੱਲ ਕਰ ਰਹੇ ਸੀ ਨਾ ਕੁਛ ਰਿਸ਼ਤੇ
1: ਫੁੱਲਾਂ ਵਰਗੇ
0: ਹੋਣੇ ਚਾਹੀਦੇ ਆ ਤੇ ਕੁਝ ਰਿਸ਼ਤੇ ਹਰ ਵਾਰੀ ਇੱਕ ਨਵਾਂ ਰੂਪ ਲੈ ਕੇ ਆਉਂਦੇ ਆ ਉਸ ਵਰਗੇ ਹੋਣੇ ਚਾਹੀਦੇ ਆ
1: ਇਹਦੇ ਵਿੱਚ ਕੋਈ ਸ਼ੱਕ ਨਹੀਂ
0: ਤੇ ਤੁਸੀਂ ਫਿਰ ਬ੍ਰਿਸਬਨ 30 ਦਿਨ ਲਾਏ ਕਿੱਦਾਂ ਮੌਸਮ ਕਿੱਦਾਂ ਦਾ ਸੀ ਪਹਿਲਾਂ ਜਿੱਥੇ ਤੁਸੀਂ ਕਿਹਾ ਠੰਡ ਬੜੀ ਸੀ
1: ਨਹੀਂ ਉੱਥੇ ਇੰਨੀ ਜ਼ਿਆਦਾ ਨਹੀਂ ਸੀ ਇੱਥੇ ਦਾ ਤਾਂ ਉੱਥੇ ਦਾ ਘੱਟੋ ਘੱਟ 10 ਡਿਗਰੀ ਦਾ ਫਰਕ ਹੁੰਦਾ ਆ
0: ਹਾਂਜੀ ਹਾਂਜੀ
1: ਉਹ 10 ਡਿਗਰੀ ਵਾਰਮ ਹੁੰਦਾ ਹੈ ਇੱਥੇ ਨਾਲੋਂ ਤੇ ਉਹਦੇ ਕਰਕੇ ਇਹ ਆ ਵੀ ਤੁਸੀਂ ਉੱਥੇ ਜਿਹੜੀਆਂ ਆਸੇ ਪਾਸੇ ਜਿੰਨੀ ਕੁਦਰਤ ਦੀ ਖੂਬਸੂਰਤੀ ਆ ਉਹਦਾ ਆਨੰਦ ਮਾਣਨ ਲਈ ਤੁਸੀਂ ਘਰੋਂ ਬਾਹਰ ਜਾ ਸਕਦੇ ਆ ਇੱਥੇ ਤਾਂ ਤੁਸੀਂ ਠੰਡ 'ਚ ਪਤਾ ਨਹੀਂ ਇਹ ਮੇਰੀ ਪ੍ਰੋਬਲਮ ਹੀ ਆ ਕਿ ਸਾਰਿਆਂ ਦੀ ਆ ਤੁਹਾਡਾ ਬਾਹਰ ਨਿਕਲਣ ਨੂੰ ਜੀ ਨਹੀਂ ਕਰਦਾ
0: ਅਸੀਂ ਸੁਸਤ ਹੋ ਜਾਂਦੇ
1: ਹਾਂ ਇੱਥੇ ਸੁਸਤ ਹੋ ਜਾਂਦੇ ਹਾਂ ਇੱਥੇ ਸੁਸਤੀ ਵੀ ਆ ਅਤੇ ਉੱਦਾਂ ਵੀ ਕੋਈ ਨਾ ਕੋਈ ਬਿਮਾਰੀ ਜਿਹੜੀ ਇੱਧਰੋਂ ਉੱਧਰੋਂ ਆ ਕੇ ਅਤੇ ਤੁਹਾਨੂੰ ਘੇਰ ਲੈਂਦੀ ਆ ਠੰਡ 'ਚ
0: ਨਹੀਂ ਮੈਂ ਤਾਂ ਸਗੋਂ ਕਹਿੰਦਾ ਵੀ ਜਦੋਂ ਤੁਸੀਂ ਪਲੈਂਟੀ ਵੈਲੀ ਦੀਆਂ ਖੂਬਸੂਰਤ ਵਾਦੀਆਂ 'ਚ ਸੁਸਤੀ 'ਚ ਰਜਾਈ 'ਚ ਬੈਠੇ ਹੋ ਅਤੇ ਸਾਡਾ ਪ੍ਰੋਗਰਾਮ ਲਾ ਲਓ ਸਾਡੇ ਨਾਲ ਗੱਲਾਂ ਕਰ ਲਓ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ ਜੀ ਅਤੇ ਮੇਰੀ ਸਟੂਡੀਓ ਦੇ ਵਿੱਚ ਤੁਸੀਂ ਸੁਨੇਹਾ ਵੀ ਲਾ ਸਕਦੇ ਹੋ ਅੱਜ ਕੱਲ੍ਹ ਸਾਨੂੰ ਸਟੂਡੀਓ 'ਚ ਇੱਕ SMS ਨੰਬਰ ਦਿੱਤਾ 0468-277-8686 ਸਾਡਾ ਨੰਬਰ ਹੈ ਤੁਸੀਂ ਇਹ 'ਤੇ ਸਾਨੂੰ ਸੁਨੇਹਾ ਭੇਜ ਸਕਦੇ ਹੋ ਸਾਡੇ ਨਾਲ ਸਟੂਡੀਓ 'ਚ ਗੱਲ ਕਰ ਸਕਦੇ ਹੋ ਹਾਂਜੀ ਪਰਮਜੀਤ ਜੀ ਮੈਨੂੰ ਇੰਸਟਰਕਸ਼ਨ ਹੁੰਦੀ ਹੈ ਕਿ ਵਿੱਚ ਸਾਡਾ ਸੁਨੇਹਾ ਲਾ ਦਿਆ ਕਰੋ
1: ਬਹੁਤ ਵਧੀਆ ਗੱਲ ਆ ਚੰਗੀ ਗੱਲ ਆ ਕਿਉਂਕਿ ਇਹ ਸਰੋਤਿਆਂ ਲਈ ਪ੍ਰੋਗਰਾਮ ਆ
0: ਹਾਂਜੀ ਹਾਂਜੀ
1: ਅਤੇ ਸਰੋਤਿਆਂ ਨੂੰ ਸੁਣਨ ਲਈ ਸੁਣਾਉਣ ਲਈ ਅਤੇ ਗੱਲਾਂ ਕਰਨ ਲਈ ਅਤੇ ਉਹਨਾਂ ਤੱਕ ਆਪਣੇ ਜਜ਼ਬਾਤਾਂ ਨੂੰ ਬਚਾਉਣ ਲਈ ਇਹ ਇੱਕ ਬਹੁਤ ਵਧੀਆ ਜ਼ਰੀਆ ਆ 88.6 ਪਲੈਂਟੀ ਵੈਲੀ ਸਾਨੂੰ ਸੁਣਦੇ ਰਹਿਣਾ ਚਾਹੀਦਾ ਆ
0: ਕਿਆ ਬਾਤ ਜੀ ਬਹੁਤ ਅੱਛਾ ਜੀ ਕਿਉਂਕਿ ਕਈ ਵਾਰੀ ਇਹ ਕਹਿੰਦੇ ਨੇ ਵੀ ਕਈ ਵਾਰੀ ਬੰਦੇ ਰੇਡੀਓ ਹੁਣੇ ਆਨ ਕਰਦੇ ਆ ਕੋਈ ਲੇਟ ਕਰਦੇ ਆ ਤਾਂ ਉਹਨਾਂ ਨੂੰ ਵਿੱਚ ਆ ਜਾਂਦਾ ਵੀ ਅਸੀਂ ਕੀ ਯਾਦ ਕਰਨਾ ਗੱਲ ਇਸ ਤਰ੍ਹਾਂ ਹੈ
1: ਹਾਂ ਨਹੀਂ ਉਦਾਂ ਵੀ ਜੇ ਤੁਸੀਂ ਇਸ ਪ੍ਰੋਗਰਾਮ ਨੂੰ ਬਾਅਦ ਚ ਵੀ ਸੁਣਨਾ ਚਾਹੁੰਦੇ ਆ
0: ਹਾਂਜੀ ਹਾਂਜੀ
1: ਤੇ ਇਸ ਪ੍ਰੋਗਰਾਮ ਨੂੰ ਬਾਅਦ ਵਿੱਚ ਵੀ ਸੁਣਿਆ ਜਾ ਸਕਦਾ ਆ ਅਕਸਰ ਮੈਂ ਉੱਥੇ ਵੀ ਬੈਠਿਆ ਮੈਂ ਤੇ ਤਕਰੀਬਨ ਇਹ ਪ੍ਰੋਗਰਾਮ ਲਾਈਵ ਹੀ ਸੁਣਦੀ ਰਹੀ ਆ
0: ਅੱਛਾ ਜੀ
1: ਪਰ ਫਿਰ ਵੀ ਜਦੋਂ ਕਦੀ ਦੁਬਾਰਾ ਜੀ ਕਰੇ ਇਹਨੂੰ ਲਾਈਵ ਦੁਬਾਰਾ ਵੀ ਸੁਣਿਆ ਜਾ ਸਕਦਾ ਹੈ
0: ਮੈਂ ਆਪ ਕਈ ਵਾਰ ਸੁਣ ਲੈਣਾ ਦਫਤਰ ਕੰਮ ਕਰਦੇ
1: ਆ ਬਹੁਤ
0: ਮਜ਼ਾ ਆਉਂਦਾ ਯਾ ਕੀ ਬਾਤ ਹੈ ਤੇ ਫਿਰ ਗਰਮੀ ਦੇ ਵਿੱਚ ਮਤਲਬ ਤੁਸੀਂ ਸੈਰਾਂ ਵੀ ਕੀਤੀਆਂ
1: ਗਰਮੀ ਨਹੀਂ ਸੀ ਕੀ ਬਹੁਤ ਸੋਹਣਾ ਮੌਸਮ ਸੀਗਾ ਨਾ ਠੰਡ ਸੀ ਨਾ ਗਰਮੀ ਸੀ
0: ਪੱਖੇ ਨਹੀਂ ਚੱਲਦੇ ਉੱਥੇ ਹਨਾ ਅੱਜ ਕੱਲ
1: ਬੱਚੇ ਬੱਚੇ ਰਾਤ ਨੂੰ ਸੌਣ ਲੱਗਿਆ ਰਜਾਈ ਲੈ ਕੇ ਪੱਖਾ ਚਲਾ ਲੈਂਦੇ ਸੀ ਪਰ ਮੈਂ ਤੇ ਨਹੀਂ ਚਲਾਇਆ
0: ਮੈਲਬਨ ਵਾਲਿਆਂ ਦੇ ਘਰਾਂ 'ਚ ਤਾਂ ਕੁੰਡੀਆਂ ਹੀ ਨਹੀਂ ਹੈਗੀਆਂ ਪੱਖੇ ਲਾਉਣ
1: ਵਾਲੀਆਂ ਕੁੰਡੀਆਂ ਹੀ ਨਹੀਂ ਹੈਗੀਆਂ ਪਰ ਮੈਨੂੰ ਇਹ ਹੈ ਕਿ ਮੈਂ 7 ਵਜੇ ਤੱਕ ਆਪਣਾ ਤਿਆਰ ਤਿਉਰ ਹੋ ਕੇ ਅਤੇ ਇੱਕ ਵਾਰੀ ਜਦੋਂ ਬੱਚੀਆਂ ਦਫ਼ਤਰ ਨੂੰ ਜਾਂਦੀਆਂ ਸੀ ਅਤੇ ਮੈਂ ਉਹਨਾਂ ਦੇ ਨਾਲ ਥੱਲੇ ਉੱਤਰ ਕੇ ਉਹ ਸਾਊਥ ਬੈਂਕ ਹੀ ਰਹਿੰਦੀਆਂ ਸੀ ਅਤੇ ਇਸ ਕਰਕੇ ਉਹਨਾਂ ਦੇ ਘਰੋਂ ਸਾਊਥ ਬੈਂਕ ਤੱਕ ਨਾਲ ਉਹਨਾਂ ਦੇ ਆ ਜਾਣਾ ਅਤੇ ਉੱਥੇ ਆ ਕੇ ਮੈਂ ਘੰਟਾ ਕੁ ਆਪਣਾ ਸੈਰ ਸੂਰ ਕਰਨੀ ਪਾਣੀ ਦਾ ਆਸੇ ਪਾਸੇ ਇੰਨੀ ਖੂਬਸੂਰਤ ਬੋਗਨਵੇਲੀਆ ਰੰਗ ਬਿਰੰਗਾ ਅਤੇ ਰੰਗ ਬਿਰੰਗੇ ਲੋਕ ਰੰਗ ਬਿਰੰਗੀਆਂ ਵਾਦੀਆਂ
0: ਉੱਥੇ ਜਿਹੜੇ ਬੂਟੇ ਛੂਟੇ ਵੀ ਕੋਈ ਵੱਖਰੀ ਕਿਸਮ ਦੇ ਇੱਥੇ ਜਿਹੜੇ ਨਹੀਂ ਹੈਗੇ ਆਪਣੇ ਦੇਸੀ ਬੂਟੇ ਵੀ ਨਜ਼ਰ ਆਉਂਦੇ
1: ਉੱਥੇ ਦੇਸੀ ਬੂਟੇ ਵੀ ਨਜ਼ਰ ਆਉਂਦੇ ਆ ਦੇਸੀ ਲੋਕ ਵੀ ਬੜੇ ਨਜ਼ਰ ਆਉਂਦੇ ਆ
0: ਮਤਲਬ ਅੰਬ ਦੇ ਬੂਟੇ ਦੇਖਦੇ
1: ਅੰਬ ਦੇ ਬੂਟੇ ਬਹੁਤ ਅਮਰੂਦ ਦੇ
0: ਅਮਰੂਦਾਂ ਦੇ ਬੂਟੇ ਅੱਛਾ
1: ਅਮਰੂਦਾਂ ਦੇ ਵੀ ਸੀ
0: ਕਿਤੇ ਕਿਤੇ ਜੀ ਕਰਦਾ ਅਮਰੂਦ ਤੋੜ ਕੇ ਭਾਜੀਏ ਕਿਸੇ ਦਾ ਬਾਹਰ ਲਮਕਦਾ ਹੋਏ
1: ਨਹੀਂ ਮੈਂ ਕਿਸੇ ਦੇ ਘਰ ਗਈ ਸੀ ਤੇ ਉਹਨਾਂ ਦੇ ਘਰ ਅਮਰੂਦ ਅਮਰੂਦ ਦਾ ਬੂਟਾ ਸੀਗਾ ਪਰ ਅਮਰੂਦ ਨਹੀਂ ਸੀਗੇ ਤੇ ਮੈਂ ਇੱਕ ਪੱਤਾ ਤੋੜਿਆ ਤੇ ਉਹ ਖਾਣਾ ਸ਼ੁਰੂ ਕਰਤਾ ਤੇ ਮੈਨੂੰ ਉਹ ਹੱਸਣ ਲੱਗ ਪਏ ਸਾਰੇ ਜਣੇ ਕਹਿੰਦੇ ਇਹ ਕੀ ਕਰ ਰਿਹਾ ਮੈਂ ਕਿਹਾ ਮੈਂ ਅਮਰੂਦ ਦਾ ਸਵਾਦ ਲੈ ਰਹੀ ਹਾਂ
0: ਕਿਆ ਬਾਤ ਹੈ ਉਹ ਕਈ ਵਾਰੀ ਅਮਰੂਦ ਕਈ ਲਾਲ ਅਮਰੂਦ ਹੁੰਦੇ ਅੰਦਰ
1: ਹਾਂ ਹਾਂ ਨਹੀਂ ਬਹੁਤ ਸੋਹਣੇ ਅਮਰੂਦ ਸੀ ਉਹਨਾਂ
0: ਤੇ ਅੱਜ ਕੱਲ੍ਹ ਫਿਰ ਕਿਹੜਾ ਫਲ ਫਰੂਟ ਕਿਹੜਾ ਸੀਜ਼ਨ 'ਚ ਕਿਹੜਾ ਫਲ ਹੁੰਦਾ ਕਿਹੜੇ ਮਤਲਬ ਦੇਸੀ ਬੂਟਿਆਂ 'ਚ ਕਿਹੜਾ ਅੰਬੀਆਂ ਲੱਗੀਆਂ ਵੇਖੀਆਂ ਜਾਂ ਕੀ
1: ਨਹੀਂ ਅੰਬੀਆਂ ਅਜੇ ਨਹੀਂ ਸੀ ਲੱਗੀਆਂ
0: ਅੱਛਾ ਅਜੇ ਅੰਬੀਆਂ ਨੂੰ ਪਿਆ ਨੇ ਬੂਰ
1: ਬੂਰ ਨਹੀਂ ਸੀ ਪਿਆ ਜਦੋਂ ਬੂਰ ਪੈਂਦਾ ਹੈ ਤਾਂ ਕੋਇਲਾਂ ਵੀ ਆ ਜਾਂਦੀਆਂ
0: ਅੱਛਾ ਅੱਛਾ
1: ਖੂਬਸੂਰਤੀ ਇਹ ਹੈ ਵੀ ਕੋਇਲਾਂ ਵੀ ਬੋਲਣ ਲੱਗ ਜਾਂਦੀਆਂ
0: ਆਸਟ੍ਰੇਲੀਆ ਫਿਰ ਲੱਗੇ ਮੈਨੂੰ ਆਪਣੇ ਪਿੰਡਾਂ ਵਰਗਾ
1: ਪਿੰਡਾਂ ਵਰਗਾ
0: ਕੀ ਬਾਤ
1: ਆਪਣੇ
0: ਕੀ ਬਾਤ ਹੈ ਕੀ ਬਾਤ ਹੈ ਹਾਂਜੀ ਇਸ ਕਰਕੇ ਜਦੋਂ ਇਹੋ ਜਿਹੀ ਗੱਲਾਂ ਕਰਦੇ ਹਾਂ ਤਾਂ ਮੈਂ ਕਹਿੰਦਾ ਹੁੰਦਾ ਵੀ ਉਹ ਗੱਲਾਂ ਜਿਹੜੀਆਂ ਛੱਡ ਅਸੀਂ ਪਰਦੇਸੀ ਹੋਏ ਤੇ ਸਾਨੂੰ ਲੱਗਦਾ ਫਿਰ ਪੰਜਾਬੀਆਂ ਨੂੰ ਬ੍ਰਿਸਬਨ ਗੇੜਾ ਗੂੜਾ ਜ਼ਰੂਰ ਮਾਰਦੇ ਰਹਿਣਾ ਚਾਹੀਦਾ
1: ਕਦੀ ਕਦੀ ਚਲੇ ਜਾਣਾ ਚਾਹੀਦਾ ਆ
0: ਤੁਸੀਂ ਇਹੀ ਸੁਨੇਹਾ
1: ਖਾਸ ਕਰਕੇ ਇਸ ਮੌਸਮ 'ਚ
0: ਤੁਸੀਂ ਥੋੜ੍ਹਾ ਹਵਾ ਪਾਣੀ ਤੇਜ਼ ਕਰੋ ਗਰਮੀ 'ਚ ਨਾ ਜਾਓ
1: ਉੱਥੇ ਜਦੋਂ ਉੱਥੇ ਦੀ ਗਰਮੀ ਆ
0: ਉਦੋਂ ਅਸੀਂ
1: ਕਹਿੰਦੇ ਤਾਂ ਹੈਗੇ ਆ ਵੀ ਗਰਮੀ ਹੁੰਦੀ ਆ ਮੈਨੂੰ ਬਹੁਤਾ ਤਜਰਬਾ ਨਹੀਂ ਗਾ ਕਿਉਂਕਿ ਮੈਂ ਜੇ ਗਈ ਵੀ ਹਾਂ ਗਰਮੀਆਂ 'ਚ ਤੇ ਮੈਂ ਦੁਪਹਿਰੇ ਨਹੀਂ ਨਿਕਲਣਾ ਹੁੰਦਾ ਬਾਹਰ ਤੇ ਸਵੇਰੇ ਸ਼ਾਮ ਤੋਂ ਉੱਥੇ ਵੀ ਬਹੁਤ ਪਲੈਜ਼ੈਂਟ ਮੌਸਮ ਹੁੰਦਾ ਆ
0: ਵਾਜੀ ਵਾ ਇਹਦਾ ਮਤਲਬ ਹੁੰਦਾ ਵੀ ਜਿਵੇਂ ਉਹ ਜਿਵੇਂ ਪੰਜਾਬ 'ਚ ਹੁੰਦਾ ਨਾ ਪੰਜਾਬ 'ਚ ਜਦੋਂ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਸੀ ਤੇ ਅੱਜ ਕੱਲ੍ਹ ਵੀ ਸਕੂਲਾਂ ਦੇ ਹੁੰਦੇ ਕਈ ਲੋਕੀ ਫਿਰ ਮੈਂ ਕਹਿੰਦਾ ਸੰਗਲੀਆਂ ਤੜਾ ਕੇ ਪਹਾੜਾਂ ਡਲਹੌਜ਼ੀ ਨੂੰ ਭੱਜਦੇ ਆ ਕੋਈ ਮਨਾਲੀ ਜਾਂਦਾ ਕੋਈ ਸ਼ਿਮਲੇ ਜਾਂਦਾ ਤੇ ਬ੍ਰਿਸਬਨ ਵਾਲੇ ਬਸ ਫਿਰ ਉਹ ਸ਼ਿਮਲਾ ਸਮਝਣ ਵੀ ਆ ਜਾਣਾ ਮੈਲਬਨ ਨੂੰ ਹੈ
1: ਬਿਲਕੁਲ ਬਿਲਕੁਲ
0: ਇੱਥੇ ਬਥੇਰੀਆਂ ਪਹਾੜੀਆਂ ਨੇ ਉਹਨਾਂ ਨੂੰ ਠੰਡ ਠੰਡੇ ਰੱਖਣ ਲਈ
1: ਠੰਡੇ ਰੱਖਣ ਲਈ ਨਹੀਂ ਉੱਥੇ ਇੰਨੀ ਗਰਮੀ ਨਹੀਂ ਹੁੰਦੀ
0: ਅੱਛਾ
1: ਬਹੁਤ ਸੋਹਣਾ ਮੌਸਮ
0: ਅੱਛਾ ਜੀ ਵਾਹ ਜੀ ਵਾਹ ਕਿਆ ਬਾਤ ਹੈ ਜੀ ਤੁਸੀਂ ਵੇਖੋ ਪਲੈਂਟੀ ਵੈਲੀਆਂ ਦੀ ਖੂਬਸੂਰਤ ਵਾਦੀਆਂ ਤੋਂ ਬਾਅਦ ਵੀ ਕੋਈ ਸੋਹਣੀ ਦੁਨੀਆ ਹੈਗੀ ਹੈ
1: ਬਹੁਤ
0: ਸਾਨੂੰ ਇਹ ਪਤਾ ਲੱਗਾ
1: ਕੁਦਰਤ ਹਰ ਥਾਂ ਤੇ ਬਹੁਤ ਸੋਹਣੀ ਆ
0: ਕਿਆ ਬਾਤ ਜਿੱਥੇ ਵੀ ਹਾਂ ਹਾਂ ਕਿਆ ਬਾਤ ਹੈ ਇਹ ਗੱਲਾਂ ਤਾਂ ਬਹੁਤ ਵਧੀਆ
1: ਬਹੁਤ ਸੋਹਣੀ
0: ਕੁਦਰਤ ਬਹੁਤ ਸਹੀ ਗੱਲ ਆ ਉਹ ਸੁੰਦਰਤਾ ਦੇਖਣ ਵਾਲੇ ਦੀ ਅੱਖ 'ਚ ਹੁੰਦੀ ਹੈ
1: ਅੱਖ ਹੋਣੀ ਚਾਹੀਦੀ ਆ
0: ਵਾਹ ਵਾਹ ਜੀ ਵਾਹ ਵਾਹ ਜੀ ਵਾਹ ਵਾਹ ਜੀ ਵਾਹ ਕਿਆ ਬਾਤ ਹੈ ਕਿਆ ਬਾਤ ਹੈ ਤੇ ਕੋਈ ਹੋਰ ਖਾਸ ਦਿਲਚਸਪ ਵਾਰਤਾਲਾਪ ਵਾਰਤਕ ਕਹਾਣੀ ਤੁਹਾਡੇ ਨਾਲ ਉੱਥੇ ਹੋਈ ਹੋਏ ਤੁਹਾਨੂੰ ਚੀਜ਼ ਆਨੰਦ ਮਾਣਿਆ ਹੋਏ
1: ਨਹੀਂ ਮੈਂ ਉੱਥੇ ਰਹਿ ਕੇ ਕੁਛ ਕਿਤਾਬਾਂ ਪੜ੍ਹੀਆਂ
0: ਅੱਛਾ ਜੀ
1: ਅਤੇ ਮੈਂ ਕੋਸ਼ਿਸ਼ ਕੀਤੀ ਕਿ ਮੈਂ ਸਮੇਂ ਦੇ ਨਾਲ ਨਾਲ ਕੁਛ ਨਵਾਂ ਸਿੱਖਣ ਦੀ ਕੋਸ਼ਿਸ਼ ਕਰਾਂ ਪਰ ਫਿਰ ਉੱਥੇ ਕਈ ਵਾਰੀ ਕਈ ਮਜਬੂਰੀਆਂ ਆ ਜਾਂਦੀਆਂ ਆ ਮੈਂ ਚਾਹੁੰਦੀ ਸੀ ਕਿ ਮੈਂ ਉੱਥੇ ਕੋਈ ਕੋਰਸ ਜੁਆਇਨ ਕਰਾਂ ਅਤੇ ਮੈਂ
0: ਅੱਛਾ
1: ਕਰਨਾ ਸ਼ੁਰੂ ਕਰ ਲਵਾਂ
0: ਪਰ ਕਿਸ ਤਰ੍ਹਾਂ ਦਾ ਕੋਰਸ ਟ੍ਰੇਨਿੰਗ ਪ੍ਰੋਗਰਾਮ ਤੁਸੀਂ ਸੋਚ ਰਹੇ ਸੀ
1: ਮੈਂ ਘੱਟੋ ਘੱਟ ਇੰਟਰਨੈਟ ਚਲਾਉਣਾ ਹੀ ਸਿੱਖ ਲਵਾਂ ਚੰਗੀ ਤਰ੍ਹਾਂ ਕੋਈ ਕਈ ਕੁਛ ਲੱਭਣਾ ਸਿੱਖ ਲਵਾਂ
0: ਨਹੀਂ ਪਰ ਜਿਵੇਂ ਹੁਣ ਤੁਹਾਡੇ ਕੋਲ ਫੋਨ ਤਾਂ ਚਲਾ ਲੈਣੇ
1: ਆ ਇਹ ਦੇਖ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਆ ਮੈਂ ਚਾਹੁੰਦੀ ਸੀ ਵੀ ਮੈਂ ਜਿਸ ਤਰ੍ਹਾਂ ਕੋਈ ਵੀ ਇੱਕ ਕਵਿਤਾ ਦੀ ਲਾਈਨ ਮੈਨੂੰ ਯਾਦ ਆਵੇ ਅਤੇ ਮੈਂ ਉਹ ਲੱਭਣੀ ਹੋਵੇ ਪੂਰਾ ਗਾਣਾ ਲੱਭਣਾ ਹੋਵੇ ਉਹ ਲੱਭ ਸਕਾਂ
0: ਮੈਨੂੰ ਲੱਗਦਾ ਕਿ ਹੁਣ ਜਿਹੜੇ ਬਾਬੇ ਗੂਗਲ ਦੀ ਜੈਮਨਾਈ ਹੈ ਜਾਂ ਚੈਟ ਜੀਪੀਟੀ ਹੈ
1: ਹਾਂ ਚੈਟ ਜੀਪੀਟੀ ਨੇ ਬਥੇਰਾ ਸਾਥ ਦਿੱਤਾ
0: ਉਹਨੂੰ ਤੁਸੀਂ ਕਹੋ ਭਈ ਹੁਣ ਤਾਂ ਬੋਲਣ ਵਾਲੀਆਂ ਚੀਜ਼ਾਂ ਵੀ ਆ ਗਈਆਂ
1: ਪਰ ਜੈਮਨੀ ਨੇ ਮੈਨੂੰ ਅਜੇ ਮੈਂ ਲਾ ਨਹੀਂ ਉਹ ਨਹੀਂ
0: ਡਾਊਨਲੋਡ
1: ਨਹੀਂ ਕੀਤਾ ਇਸ ਲਈ ਮੈਨੂੰ ਅਜੇ ਉਹੀ ਆ ਨਾ ਕਈ ਕੁਛ ਜਿਹੜਾ ਆ ਉਹ ਪੁਰਾਣੀ ਪੀੜ੍ਹੀ ਹੋਣ ਕਰਕੇ ਬੜਾ ਕੁਛ ਅਜੇ ਨਵਾਂ ਸਿੱਖਣਾ ਪੈਂਦਾ ਆ
0: ਲੋਡ ਕਾਰਡ ਦੀ ਮਾਂ ਆ ਤੇ ਮੇਰੇ ਲੱਗਦਾ ਵੀ ਜਿਉਂ-ਜਿਉਂ ਜ਼ਰੂਰਤ ਪੈਂਦੀ ਆ ਹੌਲੀ-ਹੌਲੀ
1: ਆਪੇ ਹੌਲੀ-ਹੌਲੀ
0: ਮੰਨ ਲਓ ਜੇ ਤੁਹਾਨੂੰ ਆ ਗਿਆ ਤੇ ਤੁਸੀਂ ਮਤਲਬ ਇੱਕ ਤੇ ਆਪਣੇ ਪਸੰਦੀਦਾ ਕਵਿਤਾਵਾਂ ਗੀਤ ਲੱਭਣਾ ਚਾਹੁੰਦੇ ਆ ਹੋਰ ਤੁਸੀਂ ਕੀ ਕਰਨਾ ਚਾਹੁੰਦੇ ਆ
1: ਮੇਰਾ ਨਾ ਪਤਾ ਨਹੀਂ ਪੁਰਾਣਾ ਮੋਹ ਜਿਹੜਾ ਆ ਉਹ ਬਾਬੇ ਫਰੀਦ ਨਾਲ ਬਹੁਤ ਆ
0: ਆਹਾ ਕੀ ਬਾਤ
1: ਤੇ ਮੈਂ ਬਾਬੇ ਫਰੀਦ ਨੂੰ ਦੁਬਾਰਾ ਪੜ੍ਹਨਾ ਚਾਹੁੰਦੀ ਆ
0: ਵਾਹ ਜੀ
1: ਤੇ ਮੈਂ ਉਹ ਜਿਹੜਾ ਮੈਂ ਉਹ 2 ਸਾਲ ਪੜ੍ਹਾਇਆ ਵੀ
0: ਅੱਛਾ ਜੀ
1: ਆਪਣੇ ਸਟੂਡੈਂਟਸ ਨੂੰ
0: ਤੁਸੀਂ ਕੀ ਪੜ੍ਹਾਉਂਦੇ ਸੀ ਇਹ ਕਦੀ ਜ਼ਿਕਰ ਨਹੀਂ ਹੋਇਆ
1: ਮੈਂ ਐਮਏ ਪੰਜਾਬੀ ਕੀਤੀ ਸੀ ਤੇ ਮੈਂ ਬੀਏ ਸੈਕਿੰਡ ਈਅਰ ਦੀ ਕਲਾਸ ਸੀ ਜਿਹਨੂੰ ਮੈਂ ਆਪਸ਼ਨਲ ਪੇਪਰ ਪੰਜਾਬੀ ਪੜ੍ਹਾਉਂਦੀ ਸੀ
0: ਓਕੇ ਉਹ ਇੱਕ ਜਦੋਂ ਵਿਆਹ ਕਰਕੇ ਨਹੁੰ ਗਈ ਨਾ ਤਾਂ ਸੱਸ ਨੂੰ ਕਹਿੰਦੀ ਕਿੰਨੀ ਪੜ੍ਹੀ ਕਹਿੰਦੀ ਬੀਏ ਕਹਿੰਦੀ 2 ਅੱਖਰ ਪੜ੍ਹੀ ਉਹ ਵੀ ਪੁੱਠੇ
1: ਨਹੀਂ
0: ਤੁਸੀਂ ਤੇ ਬੀਏ ਤੋਂ ਬਾਅਦ ਫਿਰ ਐਮਏ ਵੀ ਕਰ ਲਈ
1: ਨਹੀਂ ਮੈਂ ਐਮਏ ਕਰਕੇ ਐਮਲਿਬ ਵੀ ਕਰ ਲਈ ਸੀਗੀ ਇਸ ਲਈ ਮੇਰੇ ਅੱਖਰ ਪੁੱਠੇ ਨਹੀਂ ਹੋਏ ਉਹ ਸਿੱਧਿਆਂ ਨਾਲ ਹੀ ਗੁਜ਼ਾਰਾ ਹੋ ਗਿਆ
0: ਅੱਛਾ ਜੀ ਐਮਏ ਪੰਜਾਬੀ ਤੋਂ ਬਾਅਦ ਤੁਸੀਂ ਫਿਰ ਪੜ੍ਹਾਇਆ ਵੀ
1: ਹਾਂ ਮੈਂ 8-9 ਸਾਲ ਪੜ੍ਹਾਇਆ
0: ਉਹਦੇ 'ਚ ਤੁਸੀਂ ਅੱਛਾ 8-9 ਸਾਲ ਤੁਸੀਂ ਪੰਜਾਬੀ ਬੋਲੀ ਬਾਰੇ ਪੜ੍ਹਾਇਆ ਲਿਖਾਇਆ ਤਾਂ ਉਹਦੇ 'ਚ ਕੀ ਕਵਿਤਾ ਪੜ੍ਹਾਈ ਕਿ ਕਿੱਦਾਂ ਕਿ ਕੀ
1: ਨਹੀਂ ਉਸ ਵੇਲੇ ਜਿਹੜਾ ਆਪਸ਼ਨਲ ਪੇਪਰ ਸੀ ਨਾ ਉਹਦੇ 'ਚ ਇੰਨਾ ਜ਼ਿਆਦਾ ਸਿਲੇਬਸ ਨਹੀਂ ਸੀ ਹੁੰਦਾ ਉਹਦੇ 'ਚ ਕਵਿਤਾਵਾਂ ਵੀ ਸੀ ਕਹਾਣੀਆਂ ਵੀ ਸੀ
0: ਅਤੇ
1: ਲੇਖ ਵੀ ਸੀ
0: ਮੈਂ ਜੀ ਕਰਦਾ ਵੀ ਇੱਕ ਵਾਰੀ ਤੁਸੀਂ ਨਾ ਇੱਕ ਪ੍ਰੋਗਰਾਮ ਉਹਦੇ ਤੇ ਕਰਾਂਗੇ ਉਹ ਜਿਹੜੇ ਪੁਰਾਣੇ ਕਵਿਤਾਵਾਂ ਲੇਖ ਕੀ ਸਨ
1: ਪੁਰਾਣੀਆਂ ਕੀ ਸੀ
0: ਹਾਂ ਕਿਹੜਾ ਸੀ ਉਹ ਕਿਉਂਕਿ ਮੈਨੂੰ ਲੱਗ ਰਿਹਾ ਵੀ ਉਹ ਚੀਜ਼ ਨੇ ਇੱਕ ਤਾਂ ਡਾਕੂਮੈਂਟ ਹੋ ਜਾਣਗੀਆਂ
1: ਹਾਂ ਹਾਂ
0: ਤੇ ਆਪਾਂ ਨੂੰ ਮੇਰੇ ਵਰਗੇ ਨੂੰ ਸਿੱਖਣ ਦਾ
1: ਨਹੀਂ ਉਸ ਵੇਲੇ
0: ਲਾਹਾ ਲੈਣਾ ਤੁਹਾਡੀ ਮੈਂ
1: ਉਸ ਵੇਲੇ ਜਿਹੜੀ ਉਹ ਭਗਤੀ ਸੰਗੀਤ ਪੜ੍ਹਾਇਆ ਜਾਂਦਾ ਸੀ
0: ਅੱਛਾ ਜੀ
1: ਹੈ ਨਾ ਅਤੇ ਬਾਬੇ ਨਾਨਕ ਬਾਰੇ ਫਰੀਦ ਬਾਰੇ ਕਬੀਰ ਬਾਰੇ ਅਤੇ ਉਹ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਮੈਨੂੰ ਸ਼ੁਰੂ ਤੋਂ ਹੀ ਚੰਗੀਆਂ ਲੱਗਦੀਆਂ ਸੀ ਅਤੇ ਬਾਬੇ ਫਰੀਦ ਦੇ ਸਲੋਕ ਕਿਉਂਕਿ ਯਾਦ ਹੋ ਜਾਂਦੇ ਆ ਤੁਹਾਨੂੰ ਸਮਝ ਵੀ ਆਉਂਦੇ ਆ ਪੰਜਾਬੀ ਵੀ ਇੰਨੀ ਸੌਖੀ ਆ ਉਹਨਾਂ ਦੀ
0: ਮੈਂ ਪ੍ਰੋਗਰਾਮ ਦੇ ਸ਼ੁਰੂ 'ਚ ਵੀ ਫਰੀਦ ਜੀ ਦੀਆਂ ਗੱਲਾਂ ਕਰ ਰਿਹਾ ਸੀਗਾ ਅਤੇ ਮੈਨੂੰ ਬੜਾ ਚੰਗਾ ਲੱਗਾ ਮੈਂ ਤਾਂ ਅੱਜ ਕੁਦਰਤੀ ਤੌਰ 'ਤੇ ਬਾਬਾ ਫਰੀਦ ਜੀ ਮੇਰੇ ਸਾਹਮਣੇ ਆ ਗਏ ਵਾਹ ਜੀ ਵਾਹ ਦੇਖ ਫਰੀਦਾ ਜੋਥੀ ਦਾੜੀ ਹੋਈ ਪੂਰ ਅਗਹੂ ਨੇੜ ਆਇਆ ਪਿੱਛਾ ਰਿਹਾ ਦੂਰ ਬੜੀ ਸੌਖੀ
1: ਡੂੰਘੀਆਂ ਗੱਲਾਂ ਆ ਇਹ ਬੜੀਆਂ ਸੌਖੀਆਂ ਵੀ ਆ ਤੇ ਇਹਦੇ ਜਿਹੜੇ ਇੱਕ ਤੇ ਹੈਗੇ ਆ ਇਹਦੇ ਸ਼ਬਦ ਅਰਥ
0: ਇੱਕ ਹੈਗੇ ਜਿਹੜੇ
1: ਇਹਦੇ ਭਾਵ ਅਰਥ
0: ਭਾਵ ਜਿਹੜੇ ਜ਼ਿੰਦਗੀ ਸਮਝਣੇ ਪੈਂਦੇ
1: ਆ ਭਾਵ ਅਰਥ ਜਿਹੜੇ ਆ ਉਹ ਥੋੜੇ ਡੂੰਘੇ ਆ ਤੇ ਉਹ ਬੜੀ ਅੱਗੇ ਤੱਕ ਗੱਲ ਪਹੁੰਚਾ
0: ਤੁਸੀਂ ਹੁਣ ਮਾਹਿਰ ਹੋ ਪੰਜਾਬੀ ਦੇ ਭਾਵ ਅਰਥ ਤੁਸੀਂ ਵਰਡ ਕੀਤੇ ਭਾਵ ਅਰਥ ਨੂੰ ਮਤਲਬ ਇਹ ਹਰ ਬੰਦਾ ਆਪਣੇ ਤਜਰਬੇ ਨਾਲ ਲਿਖਦਾ ਸਿੱਖਦਾ ਭਾਵ ਅਰਥ ਕਿੱਦਾਂ ਸਿੱਖਦਾ
1: ਦੇਖੋ
0: ਕਵਿਤਾ ਤਾਂ ਇੱਕ ਹੀ ਹੁੰਦੀ ਹੈ ਤੁਕ ਤਾਂ ਇੱਕ ਹੀ ਹੁੰਦੀ ਹੈ ਸਲੋਕ ਇੱਕ ਹੈ ਭਾਵ ਅਰਥ ਵੱਖ ਵੱਖ ਵੀ ਹੋ ਸਕਦੇ ਨੇ
1: ਇੱਕ ਇਹ ਦੇਖੋ ਉਸ ਤੁਹਾਡੀ ਸੋਚਣੀ ਤੇ ਆ ਵੀ ਤੁਸੀਂ ਕਿਸ ਤਰ੍ਹਾਂ ਉਸ ਚੀਜ਼ ਨੂੰ ਸਮਝ ਸਕਦੇ ਆ ਹੈ ਨਾ ਪਰ ਭਾਵ ਉਹਦਾ ਅਸਲ 'ਚ ਗੱਲ ਇਹ ਨਹੀਂ ਕਿ ਮੈਂ ਕੀ ਸਮਝਦੀ ਹਾਂ ਗੱਲ ਇਹ ਆ ਕਿ ਬਾਬਾ ਫਰੀਦ ਨੇ ਲਿਖਣ ਲੱਗਿਆਂ ਕੀ ਲਿਖਿਆ ਆ
0: ਕੀ ਭਾਵ ਕਹਿਣਾ ਚਾਹੁੰਦਾ ਇਸ਼ਾਰਾ
1: ਕੀ ਕਹਿਣਾ ਚਾਹੁੰਦੇ ਆ ਉਹਦੇ 'ਤੇ ਇਸ਼ਾਰਾ ਕੀ ਸੀ
0: ਭਾਵ ਅਰਥ ਮਤਲਬ ਉਸ ਇਸ਼ਾਰੇ ਨੂੰ ਆਪਣੀ ਜ਼ਿੰਦਗੀ ਆਪਣੇ ਤਜਰਬੇ ਨਾਲ ਸਮਝਣਾ
1: ਹਾਂ ਬਾਬੇ ਫਰੀਦ ਨੇ ਹੀ ਕਿੱਦਾਂ ਕਿਹਾ ਆ ਹੈ ਨਾ ਉਸ ਚੀਜ਼ ਨੂੰ ਸਮਝਣਾ ਜਿਹੜਾ ਉਹ ਸੀਗੀ ਗੱਲ
0: ਵਾਹ ਜੀ ਵਾਹ ਕੀ ਬਾਤ ਬਹੁਤ ਅੱਛਾ ਜੀ ਅਤੇ ਚਲੋ ਤੁਸੀਂ ਇੰਨੇ ਚਿਰਾਂ ਬਾਅਦ ਆਏ ਹੋ ਵੇਖੋ ਗੱਲਾਂ 'ਚੋਂ ਗੱਲ ਅਸੀਂ ਕਿੱਥੋਂ ਬ੍ਰਿਸਬਨ ਤੁਰੇ ਸੀ ਕਿੱਥੇ ਅਸੀਂ ਉਹ ਤੁਹਾਡੀ ਪੁਰਾਣੀ ਜ਼ਿੰਦਗੀ 'ਤੇ ਜਿਹੜੇ ਗੱਲ ਕਰਦੇ ਉੱਥੇ ਨੂੰ ਚਲੇ ਗਏ ਅਤੇ ਕਿਉਂਕਿ ਗੱਲ ਰਿਸ਼ਤਿਆਂ ਦੀ ਹੋ ਰਹੀ ਹੈ ਅਤੇ ਆਪਾਂ ਰਿਸ਼ਤਿਆਂ 'ਚ ਹੀ ਗੱਲ ਕਰਦੇ ਹਾਂ ਮੈਨੂੰ ਲੱਗਦਾ ਮੇਰੇ ਕੋਲ ਨਾ ਇੱਕ ਨਾਟਕ ਫਰੰਗੀਆਂ ਦੀ ਨਹੁੰ ਦਾ ਕੁਛ ਲਫਜ਼ਾਂ ਦੇ ਬੋਲ ਨੇ
1: ਹਾਂਜੀ ਹਾਂ
0: ਅਤੇ ਮੈਨੂੰ ਲੱਗਦਾ ਛੋਟੇ ਜਿਹੇ ਤੁਸੀਂ ਸੁਣੋਗੇ ਤਾਂ ਤੁਹਾਨੂੰ ਵੀ ਬਹੁਤ ਚੰਗਾ ਲੱਗੂਗਾ
1: ਨਹੀਂ ਮੈਂ ਵੇਖਿਆ ਉਹ ਨਾਟਕ ਵੀ ਵੇਖਿਆ
0: ਵਾਹ ਜੀ ਵਾਹ
1: ਜਦੋਂ ਰਮਾ ਸੇਖੋ ਨੇ ਇੱਥੇ ਖੇਡਿਆ ਸੀ
0: ਹਾਂਜੀ ਹਾਂਜੀ
1: ਅਤੇ ਉਹਨਾਂ ਦੀ ਟੀਮ ਨੇ
0: ਅੱਛਾ ਜੀ
1: ਅਤੇ ਮੈਂ ਉਹ ਨਾਟਕ ਵੇਖਿਆ
0: ਗਾਣੇ ਦੇ ਬੋਲ ਸੁਣੇ ਪਹਿਲਾਂ

0: ਰਿਸ਼ਤਿਆਂ ਵਿੱਚ ਵਫਾ ਲੱਭਦੀ ਆਪੇ ਹੋ ਗਈ ਬੇਵਫਾ। ਪਰਮਜੀਤ ਕੌਰ ਜੀ, ਜਿਵੇਂ ਅਸੀਂ ਗੱਲਾਂ ਕਰ ਰਹੇ ਸੀ, ਇਹ ਪੁਰਾਣਾ ਨਾਟਕ, ਪੁਰਾਣਾ ਤਾਂ ਨਹੀਂ, ਕੁਛ ਵਰੇ ਪਹਿਲਾਂ ਰੰਗਮੰਚਕਾਰੀ ਥੀਏਟਰ ਗਰੁੱਪ ਨੇ ਇੱਥੋਂ ਖੇਡਿਆ ਸੀਗਾ, ਅਤੇ ਮੈਨੂੰ ਲੱਗਾ ਵੀ ਗੱਲ ਕਰਨ ਦਾ ਮਕਸਦ ਵੀ ਇਹ ਸੀ ਕਿ ਹੁਣੇ ਹੁਣੇ ਇਸ ਗਰੁੱਪ ਨੂੰ, ਰੰਗਮੰਚਕਾਰੀ ਨੂੰ, ਆਸਟ੍ਰੇਲੀਆ ਦੀ ਮਲਟੀਕਲਚਰਲ ਗਰੁੱਪ, ਇੱਕ ਨਵੀਂ ਗਰੁੱਪ, ਇਹ IMA ਅਵਾਰਡ ਮਿਲਿਆ ਆਸਟ੍ਰੇਲੀਅਨ ਇੰਡੀਅਨ ਮਲਟੀਕਲਚਰਲ ਐਸੋਸੀਏਸ਼ਨ ਵੱਲੋਂ ਰੰਗਮੰਚਕਾਰੀ ਨੂੰ, ਉਹਨਾਂ ਦੀ ਕੰਟਰੀਬਿਊਸ਼ਨ, ਖਾਸ ਤੌਰ 'ਤੇ ਰਮਾ ਸਿੱਖੋਂ ਦੀ ਉਸ ਜਰਨੀ ਨੂੰ ਇੱਕ ਇਨਾਮ ਦੇ ਕੇ ਨਵਾਜ਼ਿਆ ਗਿਆ।
1: ਅਤੇ ਮੈਨੂੰ ਬਹੁਤ ਚੰਗਾ ਲੱਗਾ ਕਿਉਂਕਿ ਉਹ ਜੇ ਵੇਖਿਆ ਜਾਵੇ ਤਾਂ ਰਮਾ ਸਿੱਖੋਂ ਅਤੇ ਉਹਨਾਂ ਦੀ ਸਾਰੀ ਟੀਮ ਜਿਹੜੀ ਆ ਇੱਕ ਬਹੁਤ ਵਧੀਆ ਕੰਮ ਕਰ ਰਹੀ ਆ। ਸਾਨੂੰ ਤੁਹਾਨੂੰ ਯਾਦ ਹੋਣਾ ਆ ਕਿ ਉਹਨਾਂ ਨੇ ਪਿੱਛੇ ਜੇ ਇੱਥੇ ਕਈ ਥਾਵਾਂ 'ਤੇ ਮਹਾਰਾਣੀ ਜਿੰਦਾ ਵੀ ਨਾਟਕ ਕੀਤਾ ਆ।
0: ਹਾਂਜੀ ਹਾਂਜੀ, ਉਹ ਮਹਾਰਾਣੀ ਜਿੰਦਾ ਜੇ ਅਕਤੂਬਰ ਦੇ ਮਹੀਨੇ ਵਿੱਚ ਵੀ ਕਰਨਾ,
1: ਫਿਰ ਵੀ ਅਕਤੂਬਰ ਦੇ ਮਹੀਨੇ 'ਚ ਵੀ ਉਹ ਦੁਬਾਰਾ ਸ਼ੋਅ ਹੋ ਰਹੇ ਆ। ਅਤੇ ਉਹ ਸਾਡੀ ਇਤਿਹਾਸ ਨੂੰ ਕਿਸ ਤਰ੍ਹਾਂ ਪੇਸ਼ ਕੀਤਾ ਗਿਆ ਆ, ਕਿੱਦਾਂ ਉਹਨੂੰ ਬਦਲਿਆ ਜਾਂਦਾ ਆ, ਕਿੱਦਾਂ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਸਾਡੇ ਤੱਕ ਉਹ ਵਕਤ ਨੂੰ ਅਸੀਂ ਕਿੱਦਾਂ ਡਾਕੂਮੈਂਟ ਕਰਕੇ ਅਤੇ ਆਪਣੇ ਬੱਚਿਆਂ ਨੂੰ ਸਮਝਾਉਣਾ ਆ। ਮੈਨੂੰ ਯਾਦ ਆ ਕਿ ਜਦੋਂ ਉਹ ਨਾਟਕ ਇੱਥੇ ਖੇਡਿਆ ਗਿਆ ਸੀ ਤਾਂ ਬਹੁਤ ਸਾਰੇ ਬੱਚਿਆਂ ਨੇ ਆਪਣੇ ਮਾਪਿਆਂ ਨੂੰ ਇਹ ਪੁੱਛਿਆ ਕਿ ਇਹ ਕਿਹਦੇ ਬਾਰੇ ਆ, ਕਿਉਂਕਿ ਨਾ ਤਾਂ ਸਾਨੂੰ ਸਿੱਖ ਰਾਜ ਬਾਰੇ ਕੁਛ ਪੜ੍ਹਾਇਆ ਜਾਂਦਾ ਸੀ, ਸਾਨੂੰ ਤਾਂ ਪੜ੍ਹਾਇਆ ਗਿਆ ਆ, ਪਰ ਆਉਣ ਆ ਜਿਹੜੀ ਹੋਣ ਵਾਲੀਆਂ ਪੀੜ੍ਹੀਆਂ ਆ ਇਹਨਾਂ ਨੂੰ, ਬੱਚਿਆਂ ਨੂੰ ਪੰਜਾਬੀ 'ਚ ਜਿਹੜੇ ਪੰਜਾਬ ਤੋਂ ਵੀ ਆਏ ਆ ਉਹਨਾਂ ਬੱਚਿਆਂ ਨੂੰ ਵੀ ਨਹੀਂ ਪੜ੍ਹਾਇਆ ਜਾਂਦਾ ਰਿਹਾ। ਇਸ ਕਰਕੇ ਆਮ ਲੋਕਾਂ ਨੂੰ ਨਾ ਤਾਂ ਮਹਾਰਾਜਾ ਦਲੀਪ ਬਾਰੇ ਕੁਛ ਬਹੁਤਾ ਪਤਾ ਸੀ ਅਤੇ ਨਾ ਹੀ ਮਹਾਰਾਣੀ ਜਿੰਦਾ ਬਾਰੇ, ਮਹਾਰਾਜਾ ਰਣਜੀਤ ਸਿੰਘ ਬਾਰੇ ਬਹੁਤਾ ਨਹੀਂ ਸੀ ਪਤਾ। ਮੈਨੂੰ ਪਤਾ ਆ ਕਿ ਜਦੋਂ ਇਹ ਨਾਟਕ ਖੇਡਿਆ ਗਿਆ ਤਾਂ ਉਸ ਤੋਂ ਬਾਅਦ ਮੈਨੂੰ ਮੇਰੇ ਜਿਹੜੇ ਗ੍ਰੈਂਡ ਚਿਲਡਰਨ ਆ ਉਹਨਾਂ ਨੇ ਵੀ ਪੁੱਛਿਆ ਵੀ ਇਹ ਕੌਣ ਸੀਗੇ, ਅਤੇ ਉਹਦੇ ਨਾਲ ਇਹ ਆ ਕਿ ਸਾਡੇ ਜਿਹੜੇ ਆਉਣ ਵਾਲੀ ਪੀੜ੍ਹੀ ਆ ਉਹਦੇ 'ਚ ਅਵੇਅਰਨੈਸ ਜਾਗੀ ਆ ਇਹਨਾਂ ਚੀਜ਼ਾਂ ਨਾਲ, ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਲੱਗਾ ਆ, ਉਹਨਾਂ ਨੂੰ ਸਾਡੇ ਇਤਿਹਾਸ ਬਾਰੇ ਪਤਾ ਲੱਗਾ ਆ। ਅਤੇ ਮੈਨੂੰ ਲੱਗਦਾ ਆ ਕਿ ਇਹ ਜਿਹੜਾ ਇੱਕ ਮਾਧਿਅਮ ਆ ਇਹ ਪੜ੍ਹ ਕੇ ਬੱਚੇ ਉਹਨਾਂ ਨਹੀਂ ਸਿੱਖਦੇ ਜਾਂ ਓਨੀ ਕਰਿਓਸਟੀ ਨਹੀਂ ਪੈਦਾ ਹੁੰਦੀ ਉਹਨਾਂ 'ਚ ਜਿੰਨੀ ਇਸ ਚੀਜ਼ਾਂ ਨੂੰ ਵੇਖ ਕੇ ਪੈਦਾ ਹੁੰਦੀ ਆ, ਕਿਉਂਕਿ ਅਸੀਂ ਅੱਜ ਕੱਲ੍ਹ ਜਿਹੜੀ ਹਰ ਛੋਟੀ ਛੋਟੀ ਵੀਡੀਓ ਵੇਖ ਕੇ, ਯੂਟਿਊਬ ਵੇਖ ਕੇ ਉਹ ਇੰਨਾ ਕੁਛ ਸਿੱਖ ਰਹੇ ਆ ਬੱਚੇ, ਪੜ੍ਹਨ ਵਾਲਾ ਵੱਲ ਤਾਂ ਓਨਾ ਧਿਆਨ ਹੀ ਘੱਟ ਗਿਆ ਹੋਇਆ ਆ।
0: ਹਾਂਜੀ ਹਾਂਜੀ,
1: ਅਤੇ ਇਹ ਇੱਕ ਵਧੀਆ ਤਰੀਕਾ ਸੀ ਸਿੱਖ ਹੋਣਾ ਦੀ, ਇਹ ਇੱਕ ਬੜੀ ਵੱਡੀ ਕੰਟਰੀਬਿਊਸ਼ਨ ਆ ਇਸ ਵੇਲੇ ਬੱਚਿਆਂ ਨੂੰ ਮੁੜ ਇਤਿਹਾਸ ਨਾਲ ਜੋੜਨ ਲਈ।
0: ਵਾਜੀ ਵਾਜੀ, ਬਹੁਤ ਬਹੁਤ ਸ਼ੁਕਰੀਆ।
1: ਅਤੇ ਮੇਰੇ ਵੱਲੋਂ ਅਤੇ ਮੈਨੂੰ ਲੱਗਦਾ ਆ ਕਿ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਦੇ ਪਾਤਰ ਆ।
0: ਹਾਂਜੀ ਹਾਂਜੀ,
1: ਅਤੇ ਰੱਬ ਕਰੇ ਉਹਨਾਂ ਦੀ ਇਸ ਜਰਨੀ 'ਚ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਹੋਵੇ।
0: ਵਾਜੀ ਵਾ, ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਔਰ ਜਿਵੇਂ ਤੁਸੀਂ ਦੱਸਿਆ ਵੀ ਅਕਤੂਬਰ ਦੇ ਵਿੱਚ ਵੱਖ ਵੱਖ ਸ਼ਹਿਰਾਂ ਦੇ ਵਿੱਚ ਪ੍ਰੋਗਰਾਮ ਹੋਣਗੇ, ਅਤੇ ਅਸੀਂ ਆਉਂਦੇ ਕੁਝ ਦਿਨਾਂ ਦੇ ਵਿੱਚ ਇਹਨਾਂ ਸਾਰੀ ਟੀਮ ਨਾਲ, ਰਮਾ ਸੇਖੋਂ ਅਤੇ ਹੋਰਾਂ ਨਾਲ ਵੀ ਕੁਛ ਗੱਲਬਾਤ ਜਿਹੜੀ ਹੈ ਉਹ ਕਰਾਂਗੇ ਅਤੇ ਸਾਰਿਆਂ ਦੇ ਸਾਹਮਣੇ
1: ਜ਼ਰੂਰ ਪ੍ਰੋਗਰਾਮ ਕਰਨੇ ਚਾਹੀਦੇ ਆ ਉਹਨਾਂ ਬਾਰੇ।
0: ਜੀ ਹਾਂ, ਅਸੀਂ ਪ੍ਰੋਗਰਾਮ ਦੇ ਦੂਜੇ ਸੈਗਮੈਂਟ ਵੱਲ ਵੱਧ ਰਹੇ ਹਾਂ ਜੀ, ਅਤੇ ਪ੍ਰੋਗਰਾਮ ਦੇ ਦੂਜੇ ਸੈਗਮੈਂਟ ਦੇ ਵਿੱਚ ਸਾਡੇ ਨਾਲ ਪਰਮਜੀਤ ਕੌਰ ਜੀ ਨੇ। ਅਸੀਂ ਦੂਜੇ ਸੈਗਮੈਂਟ ਵੱਲ, ਜੋ ਆਲੇ ਦੁਆਲੇ ਦੀਆਂ ਗਤੀਵਿਧੀਆਂ ਨੇ, ਕੁਛ ਖਾਸ ਮੌਕੇ, ਦਿਨ ਤਿਉਹਾਰ ਨੇ, ਉਹਨਾਂ ਦੀਆਂ ਗੱਲਾਂ ਵੀ ਕਰਾਂਗੇ। ਅਤੇ ਤੁਸੀਂ ਸੁਣਦੇ ਰਹੋ ਸਾਡਾ ਪ੍ਰੋਗਰਾਮ ਗੱਲਾਂ 'ਚੋਂ ਗੱਲ, ਅਤੇ ਗੱਲਾਂ 'ਚੋਂ ਗੱਲ ਸਾਂਝ ਪਾਉਣ ਲਈ ਤੁਹਾਡਾ ਸਾਰਿਆਂ ਦਾ ਇੱਥੇ ਸ਼ੁਕਰਗੁਜ਼ਾਰ ਹਾਂ।
2: On your local station, 88.6 Plenty Valley FM, the world at night.

0: ਅੱਜ ਆਖਾਂ ਵਾਰਿਸ ਸ਼ਾਹ ਨੂੰ ਤੂੰ ਕਬਰਾਂ ਵਿੱਚੋਂ ਬੋਲ 18 ਅਗਸਤ ਦਾ ਦਿਨ ਹੈ ਅੱਜ ਤੋਂ ਲਗਭਗ 80 ਵਰੇ ਪਹਿਲਾਂ 15 ਅਗਸਤ 1947 ਉਸ ਤੋਂ ਪਹਿਲਾਂ ਅਤੇ ਉਸ ਤੋਂ ਬਾਅਦ ਜੋ ਕੁਛ ਪੰਜਾਬ ਦੇ ਨਾਲ ਹੋਇਆ ਦੁਨੀਆ ਦੇ ਕਿਸੇ ਵੀ ਖਿੱਤੇ ਦੇ ਵਿੱਚ ਸ਼ਾਇਦ ਇਦਾਂ ਦਾ ਅਫਸੋਸਜਨਕ ਮਾਮਲਾ ਲੋਕਾਂ ਨੂੰ ਘਰੋਂ ਬੇਘਰ ਨਹੀਂ ਕੀਤਾ ਗਿਆ ਸਦੀਆਂ ਤੋਂ ਪੰਜਾਬ ਦੇ ਵਿੱਚ ਜੋ ਸਾਂਝ ਸੀਗੀ ਉਹ ਸਾਂਝ ਦੀਆਂ ਤੰਦਾਂ ਇਦਾਂ ਟੁੱਟੀਆਂ ਅੱਜ ਤੱਕ ਅਸੀਂ ਰੋਂਦੇ ਕਰਲਾਉਂਦੇ ਹਾਂ ਪੰਜਾਬ ਦੀ ਤ੍ਰਾਸਦੀ ਦੋ ਮੁਲਕ ਬਣਦੇ ਦੱਖਣੀ ਏਸ਼ੀਆ ਦੇ ਵਿੱਚ ਜਿੱਥੇ ਦੋ ਮੁਲਕਾਂ ਦੀ ਹੋਂਦ ਆਉਂਦੀ ਹੈ ਪੰਜਾਬ ਕਸ਼ਮੀਰ ਅਤੇ ਬੰਗਾਲ ਦੀ ਵੰਡ ਹੁੰਦੀ ਹੈ ਗੱਲ ਸਿਰਫ ਵੰਡ ਤੱਕ ਨਹੀਂ ਮੁੱਕਦੀ ਗੱਲ ਸਿਰਫ ਨਕਸ਼ੇ ਦੇ ਵਿੱਚ ਲੀਕਾਂ ਮਾਰਨ ਨਾਲ ਨਹੀਂ ਮੁੱਕਦੀ ਉਸ ਵੰਡ ਪਿੱਛੇ ਸਦੀਆਂ ਤੋਂ ਭਰਾਵਾਂ ਦੀ ਸਾਂਝ ਇੱਕ ਸੱਭਿਆਚਾਰਕ ਸਾਂਝ ਤੰਦੀਆਂ ਤੰਦਾਂ ਹਮੇਸ਼ਾ ਲਈ ਟੁੱਟ ਗਈਆਂ ਇਹਨਾਂ ਤੰਦਾਂ ਦੇ ਨਾਲ ਲੱਖਾਂ ਲੋਕ ਮਾਰੇ ਗਏ ਘਰੋਂ ਬੇਘਰ ਹੋਏ ਵੇਖਦੇ ਵੇਖਦੇ ਲੋਕ ਇੱਕ ਦੂਜੇ ਦੇ ਵੈਰੀ ਬਣ ਗਏ ਉਹ ਘਰ ਬਾਰ ਪਰਿਵਾਰ ਜਿਹੜੇ ਇੱਕ ਦੂਜੇ ਨਾਲ ਸਾਂਝਾਂ ਪਾਉਂਦੇ ਸਨ ਉਹਨਾਂ ਨੂੰ ਕੈਸੀ ਰੰਗਤ ਦੇ ਵਿੱਚ ਰੰਗਿਆ ਗਿਆ ਸਿਆਸਤ ਦੀ ਕਿਸ ਰੰਗਤ ਦੇ ਵਿੱਚ ਰੰਗਿਆ ਗਿਆ ਅੱਜ ਤੱਕ ਅਨੇਕਾਂ ਕਿਤਾਬਾਂ ਗੀਤ ਲੇਖ ਲਿਖਾਰੀਆਂ ਨੇ ਇਹਦੇ 'ਤੇ ਗੱਲਾਂ ਕੀਤੀਆਂ ਨੇ ਫਿਲਮਾਂ ਬਣੀਆਂ ਨੇ ਪਰ ਅਜੇ ਵੀ ਉਹਨਾਂ ਰੋਂਦੇ ਕਰਲਾਉਂਦੇ ਪਰਿਵਾਰਾਂ ਅਤੇ ਮਾਵਾਂ ਦੇ ਦੁੱਖਾਂ ਦਰਦਾਂ ਨੂੰ ਅਜੇ ਸਮਝਿਆ ਨਹੀਂ ਗਿਆ ਜੀ ਹਾਂ 15 ਅਗਸਤ 1947 ਦੀ ਜਿਹਨੂੰ ਦੇਸ਼ ਆਜ਼ਾਦੀ ਦੋਵੇਂ ਮੁਲਕਾਂ ਪਾਕਿਸਤਾਨ ਹਿੰਦੁਸਤਾਨ ਆਜ਼ਾਦੀ ਮੰਨਦੇ ਨੇ ਪਰ ਅਸੀਂ ਪੰਜਾਬੀ ਆਪਣੇ ਰੋਂਦੇ ਕਰਲਾਉਂਦੇ ਮਨਾਂ ਦੇ ਉੱਤੇ ਇਸ ਨੂੰ ਵੰਡ ਦੀ ਪੀੜ ਸਮਝ ਕੇ ਆਜ਼ਾਦੀ ਮਨਾਉਣ ਨੂੰ ਚਿੱਤ ਨਹੀਂ ਕਰਦਾ ਆਜ਼ਾਦੀ ਸਮਝਣ ਨੂੰ ਚਿੱਤ ਨਹੀਂ ਕਰਦਾ ਅਤੇ ਉਸ ਤੋਂ ਵੱਡੀ ਤਰਾਸਦੀ ਇਹ ਹੈ ਕਿ ਵੰਡ ਅਜੇ ਵੀ ਜਾਰੀ ਹੈ ਪਰਮਜੀਤ ਕੌਰ ਜੀ ਸ਼ਾਇਦ ਤੁਸੀਂ ਮੇਰੀ ਇਸ ਗੱਲ ਨਾਲ ਜ਼ਰੂਰੀ ਨਹੀਂ ਇਤਫਾਕ ਰੱਖੋ ਸਹਿਮਤ ਹੋ ਪਰ ਮੈਂ ਮਹਿਸੂਸ ਕਰਦਾ ਕਿ ਵੰਡ ਦੀ ਸਪੀਡ ਨੂੰ ਅਸੀਂ ਬਹੁਤ ਡੂੰਘਾ ਮਹਿਸੂਸ ਕਰਦੇ ਹਾਂ ਅਜੇ ਵੀ ਸਾਡੀ ਬੋਲੀ ਦੀ ਸਾਂਝ ਨਹੀਂ ਬਣੀ ਅਜੇ ਵੀ ਦੋਹਾਂ ਮੁਲਕਾਂ ਦੋਹਾਂ ਪੰਜਾਬਾਂ ਦੇ ਵਿੱਚ ਪੰਜਾਬੀਆਂ ਦੀ ਉਹ ਸਾਂਝ ਨਹੀਂ ਬਣੀ ਜਿਹੜੇ ਪੰਜਾਬੀ ਤਰਸਦੇ ਨੇ ਅਜੇ ਵੀ ਦੋਹਾਂ ਪਾਸਿਆਂ ਦੇ ਪੰਜਾਬੀਆਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ ਅਤੇ ਮੈਂ ਸਮਝਦਾ ਕਿ ਇਹ ਪਲ ਤੁਸੀਂ ਵੀ ਮਹਿਸੂਸ ਕੀਤੇ ਸੀ ਜਦੋਂ ਤੁਸੀਂ ਅੰਮ੍ਰਿਤਸਰ ਤੋਂ ਲਾਹੌਰ ਨੂੰ ਗਏ ਸੀ ਅਤੇ ਤੁਸੀਂ ਕੁਛ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਸਨ ਉਹ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਅਸੀਂ ਅਕਸਰ ਉਹਦਾ ਜ਼ਿਕਰ ਕਰਦੇ ਹਾਂ ਜਦੋਂ ਮੈਂ ਲਾਹੌਰ ਵੇਖਿਆ ਤੁਸੀਂ ਇਹ ਗੱਲ ਆਪ ਕੀਤੀ ਸੀ ਕਿ ਅਸੀਂ ਹਰ ਇੱਕ 'ਤੇ ਸ਼ੱਕ ਕਰਦੇ ਹਾਂ ਅਨਟਿਲ ਅਨਲੈਸ ਇਟਸ ਪ੍ਰੋਵਨ ਇਹ ਉਹਨਾਂ ਨੇ ਵਾਗੇ ਬਾਰਡਰ ਲੰਘਣ ਲੱਗਿਆ ਲਿਖ ਕੇ ਲਾਇਆ ਹੈ
1: ਬੜੀ ਪੀੜ ਜਿਹੜੀ ਹੈ ਨਾ ਉਹ ਸਾਹਮਣੇ ਆ ਜਾਂਦੀ ਆ ਠੀਕ ਆ ਜਿਹੜੀ ਇਹ ਆਜ਼ਾਦੀ ਆ ਗੱਲ ਇਹ ਨਹੀਂ ਕਿ ਵੀ ਇਹ ਆਜ਼ਾਦੀ ਦਿਵਸ ਕਿਹਨਾਂ ਲਈ ਸੀ ਕਿ ਸਾਰੀ ਖਲਕਤ ਨੇ ਆਜ਼ਾਦੀ ਮਨਾਈ ਆ ਮੈਨੂੰ ਅੱਜ ਵੀ ਲੱਗਦਾ ਆ ਕਿ ਬਹੁਤ ਥੋੜ੍ਹੇ ਲੋਕ ਆ ਜਿਨ੍ਹਾਂ ਨੂੰ ਇਹ ਕੁਰਸੀਆਂ ਮਿਲੀਆਂ ਜਾਂ ਜਿਨ੍ਹਾਂ ਨੂੰ ਪਦਵੀਆਂ ਮਿਲ ਗਈਆਂ ਜਿਨ੍ਹਾਂ ਨੇ ਇਹਨਾਂ ਸਾਰੇ ਵਰਤਾਰੇ ਨੂੰ ਜਿਨ੍ਹਾਂ ਦਾ ਫਾਇਦਾ ਹੋਇਆ ਪਰ ਗੱਲ ਤਾਂ ਉਹਨਾਂ ਦੀ ਵੀ ਕੀਤੀ ਜਾਂਦੀ ਆ ਨਾ ਜਿਨ੍ਹਾਂ ਨੇ ਇਹ ਸਾਰਾ ਸੰਤਾਪ ਜਿਹੜਾ ਆ ਉਹ ਝੱਲਿਆ ਆ ਆਜ਼ਾਦੀ ਦੇ ਜਸ਼ਨ ਜਿਹੜੇ ਸੀ ਉਹ ਕਿਹਨਾਂ ਲਈ ਸੀ ਮੇਰੇ ਤੇਰੇ ਵਰਗੇ ਲੋਕਾਂ ਲਈ ਤਾਂ ਇਹ ਠੀਕ ਆ ਗੱਲ ਸੁਣੀ ਸੁਣਾਈ ਹੋਈ ਆ ਅਸੀਂ ਤਾਂ ਉਹ ਵਰਤਾਰਾ ਵੇਖਿਆ ਵੀ ਨਹੀਂ ਅਤੇ ਜਿਨ੍ਹਾਂ ਦੀ ਗੱਲ ਕੀਤੀ ਵੀ ਨਹੀਂ ਜਾ ਸਕਦੀ ਸਾਨੂੰ ਗੱਲ ਕਰਨ ਲੱਗਿਆਂ ਦੁੱਖ ਹੁੰਦਾ ਆ

0: अमरता प्रीतम दी तुसी हुने कविता दी आवाज़ा सुनाईया या किन्नी पीड़ा किन्ना दर्द आ जेड़ा उन्ना लोका ने हंडाया या
1: हाँ जी
0: ये जेड़े है ना ये जेड़ी पीड़ा ये जिद्दा नज़म आएक तो ओ लफ्ज़ा च सारी बयान करनी बड़ी औखी हुंदी है ਉਹਦੇ ਪਿੱਛੇ ਦੀ ਪੀੜ ਜਿਹੜੀ ਆ ਉਹ ਬਿਆਨ ਕਰਨੀ ਬੜੀ ਹੁੰਦੀ ਹੈ ਔਖੀ ਹੁੰਦੀ ਆ ਉਹ ਇੱਕ ਛੋਟੀ ਜਿਹੀ ਨਜ਼ਮ ਸੀ ਹਾਲ ਪੁੱਛੀ ਦਾ ਨਹੀਂ
1: ਅੱਛਾ ਜੀ
0: ਵੇਖੀ ਦਾ ਏ ਤਿੰਨ ਅੱਖਰ ਆ ਕਿ ਹਾਲ ਦੱਸਿਆ ਹੀ ਨਹੀਂ ਜਾ ਸਕਦਾ
1: ਹਾਲ ਪੁੱਛੀ ਦਾ ਨਹੀਂ
0: ਹਾਲ ਪੁੱਛੀ ਦਾ ਨਹੀਂ ਵੇਖੀ ਦਾ ਏ
1: ਕਿਆ ਬਾਤ ਹੈ
0: ਇਹ ਤਾਂ ਉਹਨਾਂ ਲੋਕਾਂ ਨੂੰ ਪਤਾ ਹੈ ਨਾ ਵੀ ਜਿਨ੍ਹਾਂ ਨੇ ਇਹ ਚੀਜ਼ਾਂ ਨੂੰ ਵੇਖਿਆ ਆ ਅਸੀਂ ਤੇ ਸਿਰਫ ਸੁਣਿਆ ਹੀ ਆ ਉਹ ਸੁਣੇ ਨੂੰ ਬਿਆਨ ਕਰਨਾ ਸਾਡੇ ਲਈ ਉਹ ਗੱਲ ਹੀ ਨਹੀਂ ਬਣ ਸਕਦੀ ਇਹ ਪਿਆਰ ਵੇਖਿਆ ਹੀ ਨਹੀਂ ਜਾ ਸਕਦਾ ਮਹਿਸੂਸ ਕੀਤਾ ਜਾ ਸਕਦਾ ਸੀ ਲਫ਼ਜ਼ਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਬਸ ਮਹਿਸੂਸ ਕਰਕੇ ਵੇਖੋ
1: ਕਿਆ ਬਾਤ ਹੈ ਕਿਆ ਬਾਤ ਹੈ
0: ਇਸ ਵੰਡ ਨੇ ਸੇਖੋਂ ਸਾਹਿਬ ਦੋਵੇਂ ਪਾਸੇ ਹੱਸਦੇ ਵਾਸਤੇ ਲੋਕਾਂ ਨੂੰ ਕੱਖੋਂ ਹੌਲੇ ਕਰ ਦਿੱਤਾ ਸੀ
1: ਘਰੋਂ ਬੇਘਰ ਹੋ ਗਏ ਜੀ ਲੋਕ ਆਪਣੇ ਬਣੇ ਬਣਾਏ ਹਵੇਲੀਆਂ ਘਰ ਭਰੇ ਘਰ ਛੱਡ
0: ਕੇ ਬਿਲਕੁਲ ਆਪਣੇ ਇਹਨਾਂ ਦੀਆਂ ਉਹਨਾਂ ਦੀ ਪੀੜ ਸੋਚ ਕੇ ਵੀ ਧੂ ਪੈਂਦੀ ਆ ਕਾਲਜੇ ਨੂੰ ਤੇ ਜਿਨ੍ਹਾਂ ਨਾਲ ਇਹ ਬੀਤੀ ਆ ਜਿਨ੍ਹਾਂ ਨੇ ਆਪਣੇ ਘਰ ਗਵਾਏ ਮੀਂਹ ਹਨੇਰੀ ਦੇ ਵਿੱਚ ਆਪਣਿਆਂ ਤੋਂ ਵਿਛੜ ਕੇ ਸਦੀਆਂ ਤੱਕ ਇਸ ਪੀੜ ਨੂੰ ਕਿਵੇਂ ਹੰਡਾਇਆ ਹੋਊਗਾ ਅਸੀਂ ਸੋਚ ਵੀ ਨਹੀਂ ਸਕਦੇ ਔਖੇ ਪੈਂਡੇ ਸੌਖੇ ਰਾਹ ਨਹੀਂ ਸੀ
1: ਕਿਆ ਬਾਤ ਹੈ
0: ਜਦੋਂ ਉਹ ਦੋਵੇਂ ਇੱਧਰੋਂ ਉੱਧਰ ਅਤੇ ਉੱਧਰੋਂ ਇੱਧਰ ਉੱਜੜ ਕੇ ਆ ਰਹੇ ਸੀ ਬੇਸ਼ੱਕ ਕੁਛ ਲੋਕ ਆਜ਼ਾਦੀ ਦੇ ਜਸ਼ਨ ਮਨਾ ਰਹੇ ਹੋਣਗੇ ਅੱਜ ਵੀ ਮਨਾਉਂਦੇ ਆ ਪਰ ਇਹ ਆਜ਼ਾਦੀ ਦੇ ਜਸ਼ਨ ਕਿੰਨਾ ਕੁ ਲੋਕਾਂ ਵਾਸਤੇ ਸਨ ਕਿੰਨੇ ਕੁ ਲੋਕਾਂ ਨੂੰ ਆਜ਼ਾਦੀ ਮਿਲੀ ਆ ਕੀ ਅਸੀਂ ਅੱਜ ਵੀ ਆਜ਼ਾਦ ਹਾਂ ਕੁਛ ਚੰਦ ਲੋਕ ਹੀ ਹੋਣਗੇ ਦੋਹੀ ਪਾਸੀ ਆਪਣੀਆਂ ਕੁਰਸੀਆਂ ਅਤੇ ਪਦਵੀਆਂ ਦਾ ਨਿੱਘ ਮਾਣ ਰਹੇ ਹੋਣਗੇ ਪਰ ਦੋਹੀ ਪਾਸੀ ਖਲਕਤ ਅੱਜ ਵੀ ਰੁਲ ਰਹੀ ਆ ਖਾਲੀ ਅਸਮਾਨ ਦੇ ਥੱਲੇ ਨਾ ਉਹਨਾਂ ਕੋਲ ਰੋਟੀ ਸੀ ਨਾ ਕੱਪੜਾ ਸੀ ਅਤੇ ਨਾ ਮਕਾਨ ਸੀ ਅਤੇ ਉੱਥੇ ਉਹਨਾਂ ਕੋਲ ਕਿਸੇ ਤਰ੍ਹਾਂ ਦਾ ਸਹਿਮ ਹੀ ਸੀ ਕਿਉਂਕਿ ਉਹਨਾਂ ਨੂੰ ਅੱਗੇ ਵੀ ਕੁਛ ਨਜ਼ਰ ਨਹੀਂ ਸੀ ਆ ਰਿਹਾ ਅਤੇ ਮੈਂ ਜਦੋਂ ਅੱਜ ਤਾਂ ਨਹੀਂ ਦੋ ਤਿੰਨ ਦਿਨ ਪਹਿਲਾਂ ਜਦੋਂ 15 ਅਗਸਤ ਨੂੰ ਲੋਕਾਂ ਦਾ ਇਹ ਟੀਵੀ 'ਤੇ ਜਸ਼ਨ ਮਨਾਉਂਦਿਆਂ ਵੇਖਿਆ ਅਤੇ ਮੇਰਾ ਉੱਦਣ ਵੀ ਮਨ ਬੜਾ ਉਦਾਸ ਸੀ ਅਤੇ ਅੱਜ ਮੈਂ ਜਦੋਂ ਫੇਸਬੁੱਕ ਖੋਲ੍ਹੀ ਅਤੇ ਹਰਪ੍ਰੀਤ ਸਿੰਘ ਜਵੰਦਾ ਦੀ ਇੱਕ ਕਹਾਣੀ ਜਿਹੜੀ ਸੀ
1: ਹਾਂਜੀ ਹਾਂਜੀ
0: ਉਹ ਮੇਰੇ ਸਾਹਮਣੇ ਆ ਗਈ
1: ਜੀ ਜ਼ਰੂਰ ਸਾਂਝ ਪਾਓ ਜੀ ਤੁਸੀਂ
0: ਅਤੇ ਮੈਂ ਉਹ ਸਾਰਿਆਂ ਨਾਲ ਸਾਂਝੀ ਕਰਨੀ ਚਾਹੁੰਦੀ ਹਾਂ
1: ਹਾਂਜੀ ਹਾਂਜੀ
0: ਉਹ ਲਿਖਦੇ ਆ ਮਾਂ ਅਕਸਰ ਹੀ ਦੱਸਿਆ ਕਰਦੀ ਸੀ ਪੁੱਤਰੋ ਹੱਲਿਆਂ ਤੋਂ ਪਹਿਲਾਂ ਅਸੀਂ ਵੀ ਦਾਤੇ ਹੋਇਆ ਕਰਦੇ ਸਾਂ ਪੱਕੀ ਹਵੇਲੀ ਸੀ ਵੰਡ ਵੰਡਾਈ ਨੇ ਸਾਨੂੰ ਮੰਗਤੇ ਬਣਾ ਧਰਿਆ ਨਿੱਕੇ ਸਾਂ ਕੋਈ ਬਹੁਤੀ ਗੱਲ ਸਮਝ ਨਹੀਂ ਆਇਆ ਕਰਦੀ ਸੀ ਉਸ ਦਿਨ ਮਾਂ ਨੇ ਦਿਹਾੜੀ ਲਾਉਣ ਗਏ ਬਾਪੂ ਤੋਂ ਚੋਰੀ ਮੈਨੂੰ ਜਵਾਨੀ ਦਿੱਤੀ ਅਤੇ ਆਖਣ ਲੱਗੀ ਮੇਲੇ ਤੋਂ ਫਲੂਦੇ ਵਾਲੀ ਕੁਲਫੀ ਖਾ ਲਵੀਂ ਪਿਓ ਦੇ ਆਉਣ ਤੋਂ ਪਹਿਲਾਂ ਪਹਿਲਾਂ ਪਰਤ ਆਵੀਂ ਅਤੇ ਆਉਂਦਿਆਂ ਨਿੱਕੇ ਲਈ ਵੀ ਕੁਝ ਲੈਂਦਾ ਆਵੀਂ ਕੰਸੋਆਂ ਲੈਂਦਾ ਨਿੱਕਾ ਖਿਹੜੇ ਪੈ ਗਿਆ ਅਖੇ ਮੱਸਿਆ ਵੇਖਣ ਮੈਂ ਵੀ ਨਾਲ ਜਾਣਾ ਹੈ ਫੇਰ ਭੱਜ ਕੇ ਟਾਂਗੇ 'ਤੇ ਆਣ ਬੈਠਾ ਮਾਂ ਪਿੱਛੋਂ ਮੈਨੂੰ ਟਾਰਾਂ ਹੀ ਦਿੰਦੀ ਰਹੀ ਵੇ ਹੁਣ ਨਿੱਕੇ ਵੀਰ ਨੂੰ ਮਾਰੀ ਨਾ ਉਹ ਮੇਰੇ ਕੋਲ ਖੁਸ਼ ਬੈਠਾ ਸੀ ਪਰ ਮੈਨੂੰ ਉਸ 'ਤੇ ਬਹੁਤ ਕਹਿਰ ਆਈ ਜਾਵੇ ਹੇਠਾਂ ਉੱਤਰ ਕੇ ਸਭ ਤੋਂ ਪਹਿਲਾਂ ਖਡੌਣਿਆਂ ਵਾਲੀ ਦੁਕਾਨ 'ਤੇ ਗਏ ਚਾਬੀ ਵਾਲੀ ਕਾਰ ਇੱਕ ਅਠਿਆਨੀ ਦੀ ਸੀ ਮੈਂ ਨਿੱਕੇ ਨੂੰ ਬਾਹੋਂ ਫੜ ਕੇ ਅੱਗੇ ਤੋਰ ਲਿਆ ਦਲੀਲ ਦਿੱਤੀ ਮਹਿੰਗੀ ਏ ਕੋਲ ਪੈਸੇ ਘੱਟ ਨੇ ਅੱਗੇ ਪੰਘੂੜੇ ਸਨ ਇੱਕ ਝੂਟਾ ਪੂਰੇ 10 ਪੈਸਿਆਂ ਦਾ ਸੀ ਸੋਚਿਆ ਜੇ ਦਸੀ ਇੱਥੇ ਹੀ ਖਰਚ ਦਿੱਤੀ ਤੇ ਵਾਪਸ ਟਾਂਗੇ ਜੋਗੇ ਨਹੀਂ ਬਚਣੇ। ਬਹਾਨਾ ਜਿਹਾ ਲਾ ਕੇ ਨਿੱਕੇ ਨੂੰ ਉੱਥੋਂ ਵੀ ਵਰਚਾ ਕੇ ਅੱਗੇ ਤੋਰ ਲਿਆ, ਅੱਗੇ ਹਲਵਾਈ ਦੀ ਹੱਟੀ ਤੇ ਕਿੰਨੇ ਹੀ ਰੰਗਾਂ ਦਾ ਵੇਸਣ, ਚਾਰ ਆਨੇ ਦੀਆਂ ਚਾਰ ਟੁਕੜੀਆਂ ਦੇ ਹਿਸਾਬ ਨਾਲ, ਤੇ ਉੱਥੋਂ ਵੀ ਨਿੱਕੇ ਨੂੰ ਬਾਹੋਂ ਫੜ ਕੇ ਅੱਗੇ ਲੈ ਗਿਆ। ਇੰਨੇ ਨੂੰ ਵੇਖਿਆ ਇੱਕ ਮੰਗਤਾ ਹੱਥ ਅੱਡੀ ਸਾਡੇ ਵੱਲ ਵੇਖੀ ਜਾ ਰਿਹਾ ਸੀ। ਮੈਂ ਮੁੱਠੀ ਵਿੱਚ ਫੜੀ ਚਵਾਨੀ ਹੋਰ ਵੀ ਘੁੱਟ ਕੇ ਫੜ ਲਈ। ਡਰ ਵੀ ਰਿਹਾ ਸਾਂ ਕਿ ਕਿਤੇ ਸਾਨੂੰ ਬੋਰੀ ਵਿੱਚ ਪਾ ਕੇ ਵੇਚ ਹੀ ਨਾ ਦੇਵੇ। ਉੱਥੇ ਕਾਫੀ ਵਿੱਥ 'ਤੇ ਇੱਕ ਰੁੱਖ ਦੀ ਛਾਵੇਂ ਜਾ ਕੇ ਬੈਠ ਗਏ। ਹੁਣ ਨਿੱਕਾ ਵੀ ਰੋਣ ਹਾਕਾ ਹੋਇਆ ਕਹਿ ਰਿਹਾ ਸੀ, ਭੁੱਖ ਬਹੁਤ ਜ਼ੋਰ ਦੀ ਲੱਗੀ ਆ, ਕੁਝ ਤਾਂ ਖਵਾ ਦੇ। ਆਖਿਆ, ਪਾਣੀ ਪੀ ਲੈ, ਦਿਨ ਢਲਣ ਵਾਲਾ ਹੈ, ਫਲੂਦਾ ਹੋਰ ਸਸਤਾ ਲਾ ਦੇਣਾ ਹੈ, ਫਿਰ ਇੱਕ ਇੱਕ ਦੀ ਥਾਂ ਆਪਾਂ ਦੋ ਦੋ ਖਾ ਲਾਂਗੇ। ਪਰ ਉਹ ਵਰਚਣ ਦੀ ਥਾਂ ਉੱਚੀ ਉੱਚੀ ਰੋ ਪਿਆ। ਅਖੇ, ਮੈਥੋਂ ਹੁਣ ਹੋਰ ਭੁੱਖ ਜਰੀ ਨਹੀਂ ਜਾਂਦੀ। ਉਸ ਦੇ ਰੋਣੇ ਅੱਗੇ ਮੇਰੀਆਂ ਸਭ ਯੋਜਨਾਵਾਂ ਰੇਤ ਵਾਂਗੂ ਢਹਿ ਢੇਰੀ ਹੋ ਗਈਆਂ। ਇੰਨੇ ਨੂੰ ਪਿੱਛੋਂ ਕਿਸੇ ਨੇ ਆ ਕੇ ਹਲੂਣਿਆ, ਸਿਰ ਪਵਾ ਕੇ ਵੇਖਿਆ ਤਾਂ ਉਹੀ ਮੰਗਤਾ ਸੀ। ਮੈਂ ਬੁਰੀ ਤਰ੍ਹਾਂ ਡਰ ਗਿਆ। ਨਿੱਕੇ ਨੂੰ ਕਲਾਵੇ ਵਿੱਚ ਲੈ ਕੇ ਦੂਰ ਭੱਜਣ ਹੀ ਲੱਗਾ ਸਾਂ ਕਿ ਉਸ ਨੇ ਰੋਕ ਲਿਆ। ਅਖੇ, ਡਰੋ ਨਾ ਪੁੱਤਰੋ, ਮੇਰੇ ਵੀ ਦੋ ਪੁੱਤ ਸਨ ਤੁਹਾਡੇ ਜਿਹੜੇ, ਹੱਲਿਆਂ ਦੀ ਭੇਟ ਚੜ ਗਏ। ਫਿਰ ਅਗਲੇ ਪਲ ਉਸਨੇ ਪੈਸਿਆਂ ਦੀ ਭਰੀ ਮੁੱਠੀ ਨਿੱਕੇ ਦੇ ਬੋਝੇ ਵਿੱਚ ਪਾ ਦਿੱਤੀ ਅਤੇ ਦੋਹਾਂ ਦੇ ਮੱਥੇ ਚੁੰਮ ਕੇ ਛੇਤੀ ਨਾਲ ਦੂਰ ਚਲਾ ਗਿਆ। ਅਸੀਂ ਕਦੀ ਪੈਸਿਆਂ ਵੱਲ ਅਤੇ ਕਦੀ ਉਹਦੇ ਵੱਲ ਵੇਖੀ ਜਾਈਏ ਜਿੱਧਰ ਉਹ ਗਿਆ ਸੀ। ਫਿਰ ਅਸੀਂ ਕਿੰਨੀਆਂ ਸ਼ੈਵਾਂ ਖਾਧੀਆਂ, ਮਨ ਪਸੰਦ ਦੇ ਖਿਡੌਣੇ ਵੀ ਲਏ। ਨਿੱਕਾ ਬੜਾ ਹੀ ਖੁਸ਼ ਸੀ, ਕੁਲਫੀ ਖਾਂਦਾ ਵਾਰ ਵਾਰ ਪੁੱਛੀ ਜਾ ਰਿਹਾ ਸੀ, ਵੀਰੇ ਉਹ ਕੌਣ ਸੀ ਜਿਸ ਨੇ ਸਾਨੂੰ ਪੈਸੇ ਦਿੱਤੇ? ਅਖੀਰ ਆਖਣਾ ਪਿਆ, ਉਹ ਮੰਗਤੇ ਤੋਂ ਬਣਿਆ ਇੱਕ ਰੱਬ ਸੀ। ਅੱਗਿਓਂ ਛੇਤੀ ਨਾਲ ਬੋਲ ਪਿਆ, ਵੀਰੇ ਉਹ ਰੱਬ ਜਿਸ ਨੇ ਸਾਡੇ ਬੇਬੇ ਬਾਪੂ ਨੂੰ ਦਾਤੇ ਤੋਂ ਮੰਗਤਾ ਬਣਾਇਆ ਸੀ। ਉਸ ਦੀ ਗੱਲ ਦਾ ਜਵਾਬ ਨਾ ਦੇ ਸਕਿਆ ਕਿਉਂਕਿ ਉਸ ਵੇਲੇ ਮੇਰੀ ਇੱਕ ਹੋਰ ਰੱਬ ਨਾਲ ਵੱਡੀ ਬਹਿਸ ਚੱਲ ਰਹੀ ਸੀ। ਪਿੰਡ ਲਿਆਉਣ ਵਾਲੇ ਟਾਂਗੇ ਦਾ ਮਾਲਕ ਆਖ ਰਿਹਾ ਸੀ, ਤੁਹਾਤੋਂ ਕਾਹਦੇ ਪੈਸੇ ਪੁੱਤਰੋ, ਜਾਓ ਖੇਡੋ ਮੱਲੋ, ਵੱਡੇ ਹੋ ਜਾਵੋਗੇ ਤਾਂ ਉਦੋਂ ਦੇ ਦਿਓ। ਸਿੱਖੋ ਸਾਹਿਬ, ਇਹ ਕਹਾਣੀ ਪੜ੍ਹ ਕੇ ਅੱਖਾਂ ਵੀ ਨਮ ਹੋਈਆਂ, ਮਨ ਵੀ ਉਦਾਸ ਹੋਇਆ ਅਤੇ ਉਹ ਹਾਲਾਤ ਵੇਖ ਕੇ ਡਰ ਲੱਗਦਾ ਆ। ਅਜੇ ਵੀ ਜਿਹੋ ਜਿਹੇ ਹਾਲਾਤ ਬਣਦੇ ਆ, ਕਦੀ ਨਾ ਕਦੀ ਕੀ ਬਣੂਗਾ ਦੁਨੀਆ ਦਾ? ਪਹਿਲਾਂ ਦੁੱਖ ਹੀ ਨਹੀਂ, ਅਜੇ 80 ਸਾਲਾਂ ਬਾਅਦ ਅਸੀਂ ਅੱਜ ਤੱਕ ਨਹੀਂ ਮਿਟਾ ਸਕੇ। ਅੱਜ ਵੀ ਉਹਨਾਂ ਲੋਕਾਂ ਦੀਆਂ ਕਹਾਣੀਆਂ ਜਿਹੜੀਆਂ ਆਪਣਿਆਂ ਤੋਂ ਵਿਛੜਿਆਂ ਦੀਆਂ, ਜਿੱਦਾਂ ਉਹ ਰੋਂਦੇ ਆ ਨਾ, ਸੁਣੀਆਂ ਨਹੀਂ ਜਾਂਦੀਆਂ। ਸੋ
1: ਜੀ, ਮੈਂ ਮਹਿਸੂਸ ਕਰ ਰਿਹਾ ਜੋ ਗੱਲਬਾਤ ਤੁਸੀਂ ਕਰ ਰਹੇ ਹੋ, ਮੈਨੂੰ ਸਮਝ ਆ ਰਹੀ ਹੈ ਕਿ ਇਹਨਾਂ ਇਸ ਦੁੱਖ ਨੂੰ, ਇਸ ਹਨੇਰੇ ਨੂੰ ਬਿਆਨ ਕਰਨਾ ਬਹੁਤ ਔਖਾ ਹੈ। ਅਕਸਰ ਅਸੀਂ ਬਹੁਤ ਸਾਰੀਆਂ ਫਿਲਮਾਂ ਅਜੇ ਵੀ ਬਣ ਰਹੀਆਂ ਨੇ, ਅਜੇ ਵੀ ਡਾਕੂਮੈਂਟ ਬਣ ਰਹੇ ਨੇ, ਅਤੇ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਵੰਡ ਅਜੇ ਵੀ ਜਾਰੀ ਹੈ। ਗੱਲ 47 'ਚ ਨਹੀਂ ਮੁੱਕੀ, ਪੰਜਾਬ ਦੇ ਨਾਲ ਪੰਜਾਬੀ ਸੂਬੇ ਨੂੰ ਲੈ ਕੇ ਜੋ ਵਾਅਦੇ ਕੀਤੇ ਸਿੱਖ ਮਹਿਸੂਸ ਕਰਦੇ, ਸਾਨੂੰ ਸਾਡਾ ਬਣਦਾ ਹੱਕ ਨਹੀਂ ਮਿਲਿਆ। 84 ਲੈ ਕੇ 84 ਤੋਂ ਬਾਅਦ ਜੋ ਕੁਛ ਪੰਜਾਬ ਨਾਲ ਹੋਇਆ, ਜਿਨ੍ਹਾਂ ਮਾਵਾਂ ਦੇ ਪੁੱਤ ਬਾਅਦ ਦੇ ਵਿੱਚ ਵੀ ਇਸ ਦੁਨੀਆ ਤੋਂ ਹਮੇਸ਼ਾ ਲਈ ਅਲੋਪ ਕਰ ਦਿੱਤੇ ਗਏ ਜਾਂ ਹੋ ਗਏ, ਉਹਨਾਂ ਬੋਲੀ ਦੇ ਵਖਰੇਵਿਆਂ ਵਿੱਚ ਅੱਜ ਮੰਨਿਆ ਜਾਂਦਾ ਹੈ ਕਿ ਪੰਜਾਬ ਦੋਨਾਂ ਪੰਜਾਬਾਂ ਦੇ ਵਿੱਚ ਸ਼ਾਇਦ ਏਸ਼ੀਆ ਦਾ ਸਭ ਤੋਂ ਸਖਤ ਬਾਰਡਰ ਹੈ। ਕੰਡਿਆਲੀ ਤਾਰ ਹੈ, ਫੌਜੀ ਪਰੇਡਾਂ ਕਰਦੇ ਨੇ, ਲੋਕ ਉੱਥੇ ਜਾ ਜਾ ਰੋਂਦੇ ਨੇ, ਪਰ ਫਿਰ ਵੀ ਕਿਤੇ ਕੋਈ ਸਾਂਝ ਦੀ ਵੀ ਨਜ਼ਰ ਨਹੀਂ ਆਉਂਦੇ। ਸਿਆਸਤ ਕੋਈ ਵੀ ਹੋਵੇ, ਕੁਛ ਵੀ ਹੋਵੇ, ਜੇ ਅਸੀਂ ਇਤਿਹਾਸ ਤੋਂ ਆਪਣੀਆਂ ਗਲਤੀਆਂ ਤੋਂ ਸਿੱਖਾਂਗੇ ਨਹੀਂ ਤਾਂ ਫਿਰ ਅਸੀਂ ਕਿਤੇ ਨਾ ਕਿਤੇ ਸਾਡੀਆਂ ਤਰੱਕੀਆਂ ਦੇ ਉੱਤੇ ਬਹੁਤ ਵੱਡੇ ਸਵਾਲੀਆ ਨਿਸ਼ਾਨ ਨੇ, ਕੁਐਸਚਨ ਮਾਰਕ ਨੇ, ਇਹ ਕਾਲੇ ਦਾਗ ਨੇ ਜਿਨ੍ਹਾਂ ਨੂੰ ਅਸੀਂ ਵਕਤ ਦੀ ਕਸੋਟੀ 'ਤੇ ਰੱਖ ਕੇ, ਸਮਝ ਕੇ, ਸਿਆਣ ਕੇ, ਵਿਚਾਰ ਕੇ ਅੱਗੇ ਨਵੇਂ ਰਾਹ

0: ਮੈਂ ਪਰਮਜੀਤ ਕੌਰ ਜੀ ਸਮਝਦਾ ਜਿਸ ਜਿਸ ਬਾਤ ਤੇ ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਅਸੀਂ ਗੀਤ ਸੁਣਿਆ ਮੈਨੂੰ ਲੱਗਦਾ ਗੁਲਜ਼ਾਰ ਹੋਣਾ ਨੇ ਉਸੇ ਕਵਿਤਾ ਨੂੰ ਇੱਕ ਵੱਖਰੇ ਸਟਾਈਲ ਦੇ ਵਿੱਚ ਗਾਇਆ ਸੁਣਦੇ ਹਾਂ ਅਤੇ ਫਿਰ ਇਸ ਪ੍ਰੋਗਰਾਮ ਦੇ ਵਿੱਚ ਜੋ ਅਗਲੀ ਕਾਰਵਾਈ ਹੈ ਉਹਨੂੰ ਅੱਗੇ ਨਿਭਾਉਂਦੇ ਹਾਂ
1: सन 1947 में आग और लहू से लिपटी एक लकीर हिंदुस्तान की छाती से गुजरी, रूह और जिस्म को बांटती चली गई। एक टीस उठी, एक दुहाई दी अमृता जी ने और बस वही पंजाबी अदब में उनकी पहचान बन के रह गई। ਅਜੇ ਆਖਾਂ ਵਾਰਸ ਸ਼ਾਹ ਨੂੰ

ਕਬਰਾਂ ਵਿੱਚੋਂ ਬੋਲ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿ ਤੂੰ ਕਬਰਾਂ ਵਿੱਚੋਂ ਬੋਲ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵਹਿਣ ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਰਸ਼ਾ ਨੂੰ ਕਹਿਣ ਵੇ ਦਰਦਮੰਦਾਂ ਦੇ ਦਰਦੀਆ ਉੱਠ ਤੱਕ ਆਪਣਾ ਪੰਜਾਬ ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਸ਼ਰਾਬ ਕਿਸੇ ਨੇ ਪੰਜਾਂ ਪਾਣੀਆਂ ਵਿੱਚ ਦਿੱਤੀ ਜ਼ਹਿਰ ਰਲਾ ਤੇ ਉਹਨਾਂ ਪਾਣੀਆਂ ਧਰਤ ਨੂੰ ਦਿੱਤਾ ਪਾਣੀ ਲਾ ਇਸ ਜ਼ਰਖੇ ਜ਼ਮੀਨ ਦੇ ਲੂਣ ਨੂੰ ਫੁੱਟਿਆ ਜ਼ਹਿਰ ਗਿੱਠ ਗਿੱਠ ਚੜੀਆਂ ਲਾਲੀਆਂ ਫੁੱਟ ਫੁੱਟ ਚੜਿਆ ਖੈਰ ਅੱਜ ਆਖਾਂ ਵਾਲ ਸ਼ਾਨੂੰ ਕਿ ਤੂੰ ਕਬਰਾਂ ਵਿੱਚੋਂ ਬੋਲ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ਵੇਹੂ ਵਲੀਸੀ ਵਾ ਫਿਰ ਵਨ ਵਨ ਵੱਗੀ ਜਾ ਉਹਨੇ ਹਰ ਇੱਕ ਵਾਂਸ ਦੀ ਵੰਝਣੀ ਦਿੱਤੀ ਨਾਗ ਬਣਾ ਪਹਿਲਾ ਡੰਗ ਮਦਾਰੀਆਂ ਮੰਤਰ ਗਏ ਗਵਾਚ ਦੂਜੇ ਡੰਗ ਦੀ ਲੱਗ ਗਈ ਚਣੇ ਖਣੇ ਨੂੰ ਲਾਗ ਲਾਗਾਂ ਕੀਲੇ ਲੋਕ ਮੂੰਹ ਬਸ ਫੇਰ ਡੰਗ ਹੀ ਡੰਗ ਪਲੋ ਪਲੀ ਪੰਜਾਬ ਦੇ ਨੀਲੇ ਪੈ ਗਏ ਅੰਗ ਅੱਜ ਆਖਾਂ ਵਾਲ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ ਅੱਜ ਕਿਤਾਬੀ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ਗਲਿਓਂ ਟੁੱਟੇ ਗੀਤ ਫਿਰ ਤਰਕਲਿਓਂ ਟੁੱਟੀ ਤੰਦ ਤ੍ਰਿੰਜਣਿਓਂ ਟੁੱਟੀਆਂ ਸਹੇਲੀਆਂ ਚਰਖਲੇ ਕੂਕਰ ਬੰਦ ਸਣੇ ਸੇਜ ਦੇ ਬੇੜੀਆਂ ਲੁੱਡਣ ਦਿੱਤੀਆਂ ਰੋੜ ਸਣੇ ਡਾਲੀਆਂ ਪੀਂਘ ਅੱਜ ਪਿਪਲਾਂ ਦਿੱਤੀ ਤੋੜ ਆਖਾਂ ਵਾਰਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ ਜਿੱਥੇ ਵੱਜਦੀ ਸੀ ਫੂਕ ਪਿਆਰ ਦੀ ਵੇ ਉਹ ਵੰਜਣੀ ਗਈ ਗਵਾਚ ਰਾਂਝੇ ਦੇ ਸਭ ਵੀਰ ਅੱਜ ਭੁੱਲ ਗਏ ਉਹਦੀ ਜਾਚ ਧਰਤੀ ਤੇ ਲਹੂ ਵਸਿਆ ਕਬਰਾਂ ਪਈਆਂ ਚੋਣ ਪ੍ਰੀਤ ਦੀਆਂ ਸ਼ਹਿਜ਼ਾਦੀਆਂ ਅੱਜ ਵਿੱਚ ਮਜ਼ਾਰਾਂ ਰੋਣ ਅੱਜ ਸਭੇ ਕੈਦੂ ਬਣ ਗਏ ਹੁਸਨ ਇਸ਼ਕ ਦੇ ਚੋਰ ਅੱਜ ਕਿੱਥੋਂ ਲਿਆਈਏ ਲੱਭ ਕੇ ਵਾਰਸ ਸ਼ਾਹ ਇੱਕ ਹੋਰ ਅੱਜ ਆਖਾਂ ਵਾਰਸ ਸ਼ਾਹ ਨੂੰ ਕਿੱਥੋਂ ਕਬਰਾਂ ਵਿੱਚੋਂ ਬੋਲ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ

0: अमृता जी जो चलने के लिए खड़ी हुई थी अब तक देख रही थी इमरोज को। आखिर अमृता जी ने हाथ खींच लिया और इमरोज के हाथ से उनकी उंगलियां छूट गईं। एक जमाने तू तेरी जिंदगी दे रुख नू कविता कविता फल दे फूल दे ते फैल दे तेरे नाल रल के देखिया है।
1: तुसी सुन रहे सी गुलजार होना दा अज आखा बारे शानू ते अमृता प्रीतम बारे उना दे जज्बात जिस ढंग नाल उन्होंने संताली दी संवंड नू ਗਾਇਆ ਸੁਣਾਇਆ ਉਹਨਾਂ ਨੇ ਤਰਨਮ ਦੇ ਵਿੱਚ ਵੀ ਉਸ ਦੇ ਪਿੱਛੇ ਜੋ ਸੰਗੀਤ ਸੀਗਾ ਮੈਨੂੰ ਲੱਗ ਰਿਹਾ ਸੀ ਕਿ ਮੈਂ ਅਤੇ ਮੇਰੇ ਨਾਲ ਪਰਮਜੀਤ ਕੌਰ ਜੀ ਬੈਠੇ ਸੀ ਅਸੀਂ ਅੱਖਾਂ ਬੰਦ ਕਰਕੇ ਉਸ ਮੰਜ਼ਰ ਨੂੰ ਉਸ ਪੁਰਾਣੇ ਇਤਿਹਾਸ ਦੇ ਮੰਜ਼ਰ ਨੂੰ ਜੋ ਸਾਡੇ ਜ਼ਿਹਨ ਦੇ ਵਿੱਚ ਹੈ ਕਿਉਂਕਿ ਬਹੁਤ ਸਾਰੀਆਂ ਗੱਲਾਂ ਆਲੇ ਦੁਆਲੇ ਅੱਜ ਤੱਕ ਚੱਲ ਰਹੀਆਂ ਨੇ ਅਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਕੀਦਾ ਉਹਨਾਂ ਸ਼ਹੀਦਾਂ ਦੇ ਨਾਂ 'ਤੇ ਉਹਨਾਂ ਹੋਣੀਆਂ ਦੇ ਨਾਂ 'ਤੇ ਕਿ ਇਹੋ ਜਿਹੇ ਕਾਰਜ ਭਵਿੱਖ ਵਿੱਚ ਨਾ ਹੋਣ ਉਸ ਆਸ ਦੇ ਨਾਲ ਅਸੀਂ ਇਹ ਗੱਲਬਾਤ ਇੱਥੇ ਕੀਤੀ ਸੀ। ਬਹੁਤ ਲੰਮਾ ਸਮਾਂ ਅਸੀਂ ਗੱਲਾਂ ਕਰ ਸਕਦੇ ਹਾਂ ਜੋ ਕਿ ਅਜਿਹੇ ਪ੍ਰੋਗਰਾਮਾਂ ਦੇ ਵਿੱਚ ਅਜਿਹੀ ਗੱਲਬਾਤ ਜਿਹੜੀ ਹੈ ਉਹ ਕਰ ਸਕਦੇ ਹਾਂ, ਪਰ ਵਕਤ ਦੀ ਕਸੋਟੀ 'ਤੇ ਮੈਂ ਇਹ ਮਹਿਸੂਸ ਕਰਦਾ ਹੁੰਦਾ ਕਿ ਜਦ ਤੱਕ ਅਸੀਂ ਬੀਤੇ ਤੋਂ ਸਿੱਖਦੇ ਨਹੀਂ ਹਾਂ ਅਤੇ ਸਾਨੂੰ ਉਦੋਂ ਤੱਕ ਭਵਿੱਖ ਦੇ ਵਿੱਚ ਚੰਗੀ ਦਿਸ਼ਾ ਨਿਰਦੇਸ਼ ਚੰਗੇ ਜਦੋਂ ਹਨੇਰੀ ਗੁਫਾ ਦੇ ਵਿੱਚ ਰੋਸ਼ਨੀ ਨਜ਼ਰ ਨਹੀਂ ਆ ਸਕਦੀ। ਹਾਲਾਤ ਬਦਲਦੇ ਨੇ, ਔਫਕੋਰਸ ਕੁਦਰਤੀ ਗੱਲ ਹੈ ਕਿ ਹੁਣ ਵਕਤ ਹੋਰ ਹੈ, ਵਕਤ ਦੀ ਗਤੀ ਹੋਰ ਹੈ, ਸਾਡੇ ਕੋਲੋਂ ਜਾਣਕਾਰੀ ਦੇ ਸਰੋਤ ਅਲੱਗ ਨੇ, ਸਾਡੇ ਕੋਲੋਂ ਜਾਣਕਾਰੀ ਵੰਡਣ ਦੇ ਤਰੀਕੇ ਅਲੱਗ ਨੇ, ਪਰ ਉਹਨਾਂ ਪਿੱਛੇ ਭਾਵਨਾ, ਉਹਨਾਂ ਪਿੱਛੇ ਮਨੁੱਖੀ ਸੰਵੇਦਨਾ, ਉਹਨਾਂ ਪਿੱਛੇ ਛਿਪੇ ਹੋਏ ਉਹ ਰਾਜ਼ ਜੋ ਮੰਨਿਆ ਜਾਂਦਾ ਕਿ ਇਤਿਹਾਸ ਸਾਹਿਤ ਦੀਆਂ ਕਿਤਾਬਾਂ ਦੇ ਵਿੱਚ ਛਪੇ ਨੇ, ਲੁਕੇ ਪਏ ਨੇ, ਅਖਬਾਰਾਂ ਵਿੱਚ ਪਏ ਨੇ, ਉਹਨਾਂ ਗੱਲਾਂ ਬਾਤਾਂ ਵਿੱਚ ਪਏ ਨੇ, ਉਹਨਾਂ ਨੂੰ ਸਮਝਣ ਦੀ ਲੋੜ ਹੈ। ਕੁਦਰਤੀ ਗੱਲ ਹੈ ਕਿ ਸੰਤਾਲੀ ਵਰਗਾ ਵਰਤਾਰਾ ਕੀ ਮੁੜ ਹੋਣ ਨੂੰ ਤਿਆਰ ਖੜ੍ਹਾ ਹੈ ਜਾਂ ਅਸੀਂ ਸੰਤਾਲੀ ਦੇ ਉਸ ਵੰਡ ਤੋਂ ਕੁਛ ਸਿੱਖਿਆ ਹੈ। ਅਸੀਂ ਗਵਾਇਆ ਬਹੁਤ ਕੁਛ ਹੈ, ਪਾਇਆ ਪਤਾ ਨਹੀਂ ਕੀ ਹੈ, ਕੁਛ ਲੋਕਾਂ ਦੀ ਤਰੱਕੀ ਹੋਈ ਹੋਏਗੀ। ਮੈਂ ਮਹਿਸੂਸ ਕਰਦਾ ਪਰਮਜੀਤ ਕੌਰ ਜੀ ਕਿ ਜਿਸ ਮੁਲਕ ਦੀ ਆਧਾਰ ਲੋਕਾਂ ਦੇ ਖੂਨ ਖਰਾਬੇ, ਚੀਕ ਚਿਹਾੜੇ, ਮਾਵਾਂ ਦੇ ਰੋਣ ਕਰਲਾਉਣ 'ਤੇ ਹੋਵੇ, ਉਹ ਮੁਲਕਾਂ ਦੀ ਬੁਨਿਆਦ ਕਿਤੇ ਨਾ ਕਿਤੇ ਕਮਜ਼ੋਰੀਆਂ ਨੇ, ਉਸ ਨੂੰ ਸੰਭਾਲਣਾ ਅਤੇ ਸਮਝਣਾ ਵਕਤ ਦੀ ਕਸੌਟੀ ਔਰ ਸਮੇਂ ਦੀ ਲੋੜ ਹੈ।
2: ਸੇਖੋ ਸਾਹਿਬ, ਤੁਸੀਂ ਇਹ ਦੇਖੋ, ਅਸੀਂ ਉਹ ਸੰਤਾਲੀ ਹੰਢਾਇਆ ਨਹੀਂ ਗਾ
1: ਜੀ,
2: ਪਰ ਅਸੀਂ ਪਰਦੇਸੀ ਹੋ ਕੇ ਜਦੋਂ ਅਸੀਂ ਆਪਣੀ ਚਾਹਤ ਨਾਲ, ਆਪਣੀਆਂ ਖੁਸ਼ੀਆਂ ਨਾਲ ਜਹਾਜ਼ਾਂ 'ਤੇ ਬਹਿ ਬਹਿ ਕੇ ਘਰੋਂ ਤੁਰ ਪਏ ਹਾਂ, ਅਤੇ ਫਿਰ ਅਸੀਂ ਇੱਥੇ ਆ ਕੇ ਵੀ ਬਹੁਤ ਵਾਰੀ ਉਦਾਸ ਹੋ ਜਾਂਦੇ ਹਾਂ। ਅਸੀਂ ਆਪਣੀ ਜੰਮਣ ਭੋ ਨੂੰ ਛੱਡ ਕੇ ਅਤੇ ਆਪਣਿਆਂ ਨੂੰ ਛੱਡ ਕੇ ਬਹੁਤ ਵਾਰੀ ਉਦਾਸ ਹੁੰਦੇ ਹਾਂ। ਤੁਸੀਂ ਸੋਚੋ ਵੀ ਉਹ ਲੋਕ ਜਦੋਂ ਮਜਬੂਰੀ ਦੇ ਵੱਸ ਸਭ ਕੁਛ ਆਪਣਾ ਘਰ ਬਾਰ ਛੱਡ ਕੇ ਹਨੇਰੇ ਵੱਲ ਨੂੰ ਹਨੇਰਾ ਚੁੱਕ ਕੇ ਹੀ ਤੁਰ ਪਏ ਹੋਣਗੇ, ਹਨੇਰਾ ਢੋ ਢੋ ਕੇ, ਉਹਨਾਂ ਦੀ ਹਾਲਤ ਕੀ ਹੋਈ ਹੋਊਗੀ? ਸਾਨੂੰ ਇੱਥੇ ਬੈਠਿਆਂ ਨੂੰ ਅੱਜ ਵੀ ਜੇ ਕੋਈ ਕਹਿ ਦੇਵੇ ਨਾ ਕਿ ਤੁਸੀਂ ਪੰਜਾਬ ਵਾਪਸ ਨਹੀਂ ਜਾ ਸਕਦੇ, ਤੁਹਾਡੇ ਲਈ ਬੈਨ ਕੀਤਾ ਜਾਂਦਾ ਆ, ਤਾਂ ਮੈਨੂੰ ਲੱਗਦਾ ਆ ਕਿ ਸਾਡੇ 'ਚੋਂ ਅੱਧੇ ਲੋਕ ਜਿਹੜੇ ਆ ਨਾ ਉਹ ਮਜ਼ਰ ਨੂੰ, ਉਸ ਹਾਲਾਤ ਨੂੰ ਸਹਿ ਨਹੀਂ ਸਕਣਗੇ।
1: ਸਹੀ ਸਹੀ,
2: ਕਿਉਂਕਿ ਆਪਣਿਆਂ ਤੋਂ ਵਿਛੜਨਾ, ਆਪਣਿਆਂ ਨੂੰ
1: ਆਪਾਂ ਆਰਜ਼ੀ ਤੌਰ 'ਤੇ ਤਾਂ ਵਿਛੜਦੇ ਹਾਂ, ਇਸ ਆਸ ਦੇ ਨਾਲ ਅਸੀਂ ਪਰਦੇਸੀ ਹੁੰਦੇ ਹਾਂ।
2: ਬਿਲਕੁਲ ਬਿਲਕੁਲ,
1: ਅਸੀਂ ਵਾਪਸ ਵੀ ਜਾਵਾਂਗੇ,
2: ਵਾਪਸ ਜਾਵਾਂਗੇ। ਅਤੇ ਤੁਹਾਨੂੰ, ਤੁਸੀਂ ਕਿੰਨੀਆਂ ਕਹਾਣੀਆਂ, ਕਿੰਨੇ ਪੋਡਕਾਸਟ, ਕਿੰਨੇ ਬਜ਼ੁਰਗਾਂ ਨੂੰ ਇਹ ਸੋਚਿਆ ਆ, ਸੁਣਿਆ ਆ, ਅੱਜ ਜਿਹੜੀ ਅਖੀਰੀ ਆ ਸਤਲੁਜ ਫਿਲਮ ਆਈ ਸੀ,
1: ਹਾਂਜੀ ਹਾਂਜੀ,
2: ਉਹਦੇ 'ਚ ਵੀ ਤੁਸੀਂ ਦੇਖਿਆ ਆ ਕਿ ਕਿੱਦਾਂ ਉਹ ਪਿੱਛੇ ਜਾਣ ਲਈ ਜਾਨ ਨਹੀਂ ਨਿਕਲ ਰਹੀ ਉਸ ਕਿਰਦਾਰ ਦੀ, ਕਿਉਂਕਿ ਉਹ ਅਜੇ ਤੱਕ ਆਪਣਾ ਉਹ ਚੀਜ਼ ਨੂੰ, ਉਸ ਥਾਂ ਨੂੰ ਭੁੱਲ ਹੀ ਨਹੀਂ ਸਕਿਆ। ਸੋ ਇਹੀ ਮੈਨੂੰ ਲੱਗਦਾ ਆ ਕਿ ਅਸੀਂ ਉਹਨਾਂ ਹਾਲਾਤਾਂ ਨੂੰ ਸ਼ਾਇਦ ਸਮਝ ਨਹੀਂ ਸਕਦੇ, ਪਰ ਮੈਨੂੰ ਇਹ ਲੱਗਦਾ ਕਿ ਅਸੀਂ ਕਿਤੇ ਨਾ ਕਿਤੇ ਪਰਦੇਸੀ ਹੋ ਕੇ ਉਸ ਚੀਜ਼ ਨੂੰ ਮਹਿਸੂਸ ਕਰ ਸਕਦੇ ਹਾਂ ਉਹਨਾਂ ਦੀ ਪੀੜ ਨੂੰ ਮਹਿਸੂਸ ਕਰ ਸਕਦੇ ਹਾਂ ਵੀ ਉਹਨਾਂ ਨੇ ਕੀ ਮਹਿਸੂਸ ਕੀਤਾ ਹੋਊਗਾ ਕਿੱਦਾਂ ਉਹ ਤੜਫੇ ਹੋਣਗੇ ਆਪਣੇ ਭੈਣ ਭਰਾਵਾਂ ਤੋਂ ਵਿਛੜ ਕੇ ਤੇ ਪਰ ਅਸੀਂ ਤਾਂ ਆਪਣੀ ਮਰਜ਼ੀ ਨਾਲ ਆਏ ਹਾਂ
1: ਜੀ
2: ਜਿਹੜੀ ਕਿ ਇੱਕ ਬਹੁਤ ਵੱਡੀ ਗੱਲ ਆ
1: ਤੁਸੀਂ ਪਰਦੇਸ ਦੀ ਗੱਲ ਕੀਤੀ ਹੈ ਤੇ ਮੈਨੂੰ ਹੁਣ ਅਮਰਿੰਦਰ ਦਾ ਗੀਤ ਵੀ ਯਾਦ ਆ ਰਿਹਾ ਸੁਣਦੇ ਹਾਂ ਫਿਰ ਦੇਖਦੇ ਕੀ

0: World at Night on your local station, Plenty Valley FM. On your local station, 88.6 Plenty Valley FM, The World at Night.
1: ਤੁਸੀਂ ਸੁਣ ਰਹੇ ਹੋ ਪਲੈਂਟੀ ਵੈਲੀ ਐਫ ਐਮ ਮੈਂ ਹਾਂ ਬਿੱਕੀ ਸਿੰਘ ਪ੍ਰੋਗਰਾਮ ਦੇ ਅਸੀਂ ਤੀਜੇ ਸੈਗਮੈਂਟ ਵੱਲ ਵਧ ਰਹੇ ਹਾਂ ਜੀ ਤੀਜੇ ਸੈਗਮੈਂਟ ਦੇ ਵਿੱਚ ਅਸੀਂ ਆਲੇ ਦੁਆਲੇ ਦੇ ਕੁਛ ਹਾਲਾਤ ਸੰਗੀਤ ਦੀ ਦੁਨੀਆ ਬਦਲ ਰਹੀ ਹੈ ਬਨੌਟੀ ਬੁੱਧੀ ਰਾਹੀਂ ਬਹੁਤ ਸਾਰਾ ਸੰਗੀਤ ਸਾਡੇ ਸਾਹਮਣੇ ਆ ਰਿਹਾ ਨਵੇਂ ਨਵੇਂ ਐਕਸਪੈਰੀਮੈਂਟ ਹੋ ਰਿਹਾ ਅਤੇ ਉਹਦੇ ਵਿੱਚ ਵੀ ਅਸੀਂ ਕੁਛ ਪ੍ਰੋਗਰਾਮ ਕੁਛ ਗੱਲਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ

ਕਰਨ ਔਜਲਾ ਸਾਹਿਬ ਮੈਕਸੀਕੋ ਜਾਣ ਦੀ ਗੱਲ ਕਰਦੇ ਆ ਅੱਜ ਮੈਲਬਨ ਆ ਗਏ ਬੜਾ ਦਿਲਚਸਪ ਗੱਲ ਹੋਈ ਸੀ ਕਿ ਪਿਛਲੇ ਦਿਨਾਂ ਦੇ ਵਿੱਚ ਕਰਨ ਔਜਲਾ ਦਾ ਇੱਕ ਸ਼ੋਅ ਜਿਹੜਾ ਸੀ ਉਹ ਕੈਂਸਲ ਹੋ ਗਿਆ ਬੜਾ ਇੰਟਰਸਟਿੰਗ ਹੋਇਆ ਸੀ ਜਸਕਰਨ ਸਿੰਘ ਔਜਲਾ ਜਿਹੜਾ ਕਿ ਪੂਰਾ ਨਾਂ ਹੈ ਉਹਦਾ ਅਤੇ ਆਸਟ੍ਰੇਲੀਅਨ ਬਾਰਡਰ ਸਿਕਿਉਰਿਟੀ ਫੋਰਸ ਵਾਲਿਆਂ ਨੇ ਜਿਹੜਾ ਪੈਨੀ ਨਜ਼ਰ ਦੇ ਵਿੱਚ ਕਾਗਜ਼ ਚੈੱਕ ਕੀਤੇ ਅਤੇ ਆਪਣੇ ਪੰਜਾਬੀਆਂ ਦੇ ਕਈ ਕਾਰਨਾਮੇ ਸਾਹਮਣੇ ਆ ਜਾਂਦੇ ਆ ਜਸਕਰਨ ਸਿੰਘ ਨਾਂ ਦਾ ਇੱਕ ਬੰਦਾ ਕਨੇਡਾ ਤੋਂ ਜਿਹੜਾ ਕਿ ਪੁਲਿਸ ਨੂੰ ਲੋੜੀਂਦਾ ਸੀਗਾ ਉਹਨਾਂ ਨੇ ਕਿਹਾ ਹੀ ਇਜ਼ ਏ ਮੈਨ ਆਫ ਇੰਟਰਸਟ ਪੀਪਲ ਆਫ ਇੰਟਰਸਟ ਆ ਉਹਨਾਂ ਨੇ ਇਹਦਾ ਵੀਜ਼ੇ 'ਤੇ ਟੈਂਪਰੇਰੀ ਰੋਕ ਲਾਤੀ ਕਲਾਕਾਰ ਨੂੰ ਲੱਗਾ ਸੀ ਕਿ ਮੈਂ ਦੋ ਦਿਨ ਪਹਿਲਾਂ ਸ਼ੋਅ ਬੁੱਕ ਆ ਪਰਥ ਦਾ ਸ਼ੋਅ ਉਹ ਟਾਈਮ 'ਤੇ ਨਹੀਂ ਪਹੁੰਚ ਸਕਿਆ ਚਰਚਾ ਦਾ ਵਿਸ਼ਾ ਬਣ ਗਿਆ ਕਿ ਕਰਨ ਔਜਲੇ ਨੂੰ ਜਿੱਦਾਂ ਉਹ ਗਾਣਾ ਕਹਿੰਦਾ ਨੋ ਨੀਡ ਸੋਫਟਲੀ ਡੋਂਟ ਵਰੀ ਅਤੇ ਮੈਨੂੰ ਲੈ ਅਸੀਂ ਹੱਸਦੇ ਸੀ ਵੀ ਸ਼ਾਇਦ ਕਰਨ ਔਜਲੇ ਦੇ ਗਾਣੇ ਲੋਕਾਂ ਨੇ ਸੁਣ ਲਏ ਆ ਜਾਂ ਸਾਡੀ ਸਰਕਾਰ ਨੇ ਵੀ ਸੁਣ ਲਿਆ ਉਹ ਕਹਿੰਦੇ ਇਹ ਤਾਂ ਬੜੇ ਚੱਕਵੇਂ ਚੱਕਵੇਂ ਗੀਤ ਗਾਉਂਦਾ ਆ ਅਤੇ ਉਹਨਾਂ ਨੇ ਫਿਰ ਇਹਦੀ 4 ਦਿਨ ਗੇੜੀਆਂ ਕਢਾਈਆਂ ਆਖਿਰ ਵੀਜ਼ਾ ਮਿਲ ਗਿਆ ਅਤੇ ਕਰਨ ਔਜਲੇ ਦਾ ਸ਼ੋਅ ਅੱਜ ਸ਼ਹਿਰ ਵਿੱਚ ਹੋ ਰਿਹਾ ਹੈ

ਗੱਲ ਕਰ ਰਹੇ ਸੀ ਕਿ ਕੁਛ ਗੀਤ ਕਰਨ ਔਜਲਾ ਦੇ ਇਹਨਾਂ ਦਿਨਾਂ 'ਚ ਕਰਨ ਔਜਲੇ ਦਾ ਸ਼ੋਅ ਜਿਹੜਾ ਕਿ ਉਹ ਸਿਟੀ ਦੇ ਵਿੱਚ ਚੱਲ ਰਿਹਾ ਅਤੇ ਸੰਗੀਤ ਬਦਲ ਰਿਹਾ ਬਦਲਦੀ ਸੰਗੀਤ ਦੇ ਨਾਲ ਸਾਡੇ ਢੰਗ ਤਰੀਕੇ ਵੀ ਬਦਲ ਰਹੇ ਨੇ ਇਹਨਾਂ ਢੰਗ ਤਰੀਕਿਆਂ ਦੇ ਵਿੱਚ ਬਹੁਤ ਸਾਰਾ ਜਿਹੜਾ ਮੈਂ ਸਮਝ ਰਿਹਾ ਕਿ ਕੁਛ ਐਕਸਪੈਰੀਮੈਂਟ ਕੁਛ ਤਜ਼ਰਬੇ ਜਿਹੜੇ ਕਿ ਅਜੋਕੇ ਦਿਨਾਂ ਦੇ ਵਿੱਚ ਹੋ ਰਹੇ ਨੇ ਜਿੱਥੇ ਇੱਕ ਪਾਸੇ ਲੋਕਾਂ ਨੂੰ ਲੱਗ ਰਿਹਾ ਵੀ ਗੀਤ ਬਣਾਉਣੇ ਸੌਖੇ ਹੋ ਗਏ ਮਤਲਬ ਹੁਣ ਲਿਖਣ ਦੀ ਵੀ ਲੋੜ ਨਹੀਂ ਮਸ਼ੀਨਾਂ ਕੰਮ ਕਰ ਰਹੀਆਂ ਨੇ ਰੋਬੋਟਸ ਕੰਮ ਕਰ ਰਹੇ ਨੇ ਸਾਡੇ ਪਿੱਛੇ ਜਿਹੜੇ ਸਾਡੇ ਚੈਟ GPT ਅਤੇ ਹੋਰ ਸਾਰੀਆਂ ਐਪਸ ਕੰਮ ਕਰ ਰਹੀਆਂ ਨੇ ਤੁਸੀਂ ਕਮਾਂਡ ਦਿਓ ਗੀਤ ਬਣ ਜਾਂਦੇ ਨੇ ਬਹੁਤ ਸਾਰੇ ਜਿਹੜੇ ਲੋਕ ਨਵੇਂ ਨਵੇਂ ਤਜ਼ਰਬੇ ਹੋ ਰਹੇ ਨੇ ਸਵਾਲ ਇਹ ਹੈ ਕਿ ਕੀ ਲੋਕਾਂ ਨੂੰ ਇਹ ਚੀਜ਼ਾਂ ਪਸੰਦ ਆਉਣਗੀਆਂ ਸਵਾਲ ਇਹ ਹੈ ਵੀ ਕੀ ਇਹਨਾਂ ਗੀਤਾਂ ਦੇ ਵਿੱਚ ਮਤਲਬ ਜਿਹੜੇ ਕਿ ਉਹ ਅਸੀਂ ਮਤਲਬ ਆਪਣੀ ਨਵੀਂ ਆਡੀਅੰਸ ਨੂੰ ਨਵੀਂ ਪੀੜ੍ਹੀ ਨੂੰ ਜਿਹੜੀ ਜ਼ੈਨਜੀ ਜਨਰੇਸ਼ਨ ਹੈ ਜਿਹੜੀ ਅਗਲੀ ਪੀੜ੍ਹੀ ਉਹਨਾਂ ਨੂੰ ਗਾਣੇ ਪਸੰਦ ਆਉਣਗੇ ਕਿ ਨਹੀਂ ਆਉਣਗੇ ਮੈਂ ਅਕਸਰ ਇੱਥੇ ਇੱਕ ਗੀਤ ਸੁਣਾਉਂਦਾ ਵੀ ਹੁੰਦਾ ਅਤੇ ਤੁਸੀਂ ਇਸ ਗੀਤ ਦੀ ਬੀਟਸ ਤੋਂ ਪਤਾ ਲੱਗ ਜਾਂਦਾ ਕਿ ਇਹਦੇ ਵਿੱਚ ਕੁਛ ਲਫਜ਼ ਜਿਹੜੇ ਉਹਨਾਂ ਨੇ ਵੱਖਰੇ ਢੰਗ ਨਾਲ ਬੋਲੇ ਨੇ ਅਤੇ ਵੱਖਰੀ ਤੌਰ ਤਰੀਕੇ ਨਾਲ ਬੋਲੇ ਨੇ ਇਹਦੇ ਵਿੱਚ ਸੁਣੋ ਤੁਸੀਂ

0: ਮਸ਼ੀਨੀ ਗੀਤ ਨਾਲ ਢੰਗ ਨਾਲ ਬਣਿਆ ਗੀਤ ਸੁਣਿਆ ਉਹਦੇ ਕੁਝ ਲਫ਼ਜ਼ ਜਿਹੜੇ ਸਾਡੇ ਕੰਨਾਂ 'ਚ ਇੱਕ ਨਵੀਂ ਫੀਲਿੰਗ ਦਿੰਦੇ ਆ ਅਤੇ ਜਿੱਦਾਂ ਹੁਣ ਅਸੀਂ ਪੰਜਾਬੀ ਵੀ ਜੇ ਮੰਨ ਲਓ ਆਸਟ੍ਰੇਲੀਆ ਦੇ ਬੱਚੇ ਕਿੱਦਾਂ ਦੀ ਪੰਜਾਬੀ ਪੜ੍ਹਦੇ ਹੋ ਸਕਦਾ ਉਹਨਾਂ ਨੂੰ ਇਹ ਬਰੀਕੀਆਂ ਸਮਝ ਨਾ ਆਉਣ ਪਰ ਮੈਂ ਮਹਿਸੂਸ ਕਰਦਾ ਕਿ ਇਹ ਜਿਹੜਾ ਸੰਗੀਤ ਹੈ ਇਹ ਸੰਗੀਤ ਆਉਣ ਵਾਲੇ ਦਮ ਜਣ 'ਚ ਮੈਨ ਵਰਸ ਮਸ਼ੀਨ ਕੰਬੀਨੇਸ਼ਨ ਹੋਵੇਗਾ ਅੱਜ ਵੀ ਜਿਵੇਂ ਕੋਈ ਤੂੰਬੀ ਵੱਜਦੀ ਹੈ ਤਾਂ ਕਿਸੇ ਵੇਲੇ ਕੈਸੀਓ ਦੇ ਵਿੱਚ ਵੀ ਤੂੰਬੀ ਵੱਜਦੀ ਸੀ ਅੱਜ ਢੋਲ ਅਸਲੀ 'ਚ ਢੋਲ ਵੱਜਦਾ ਅਤੇ ਮਸ਼ੀਨੀ ਤਰੀਕੇ ਨਾਲ ਵੀ ਢੋਲ ਵੱਜਦਾ ਤੋ ਮਿਊਜ਼ਿਕ ਦਾ ਫਰਕ ਹੈ ਇੱਕ ਬਲੈਂਡਡ ਸੈਕਸ਼ਨ ਹੈ ਇਹਦੇ ਵਿੱਚ ਬਹੁਤ ਸਾਰੇ ਨਵੇਂ ਨਵੇਂ ਤਜ਼ਰਬੇ ਹੋਏ ਅਤੇ ਨਵੇਂ ਤਜ਼ਰਬਿਆਂ ਦੇ ਵਿੱਚ ਵੀ ਅਸੀਂ ਕੁਛ ਗੀਤ ਸੁਣਦੇ ਹਾਂ ਜਿਹੜੇ ਕਿ ਸਾਡੇ ਸਾਹਮਣੇ ਵੱਖੋ ਵੱਖਰੇ ਢੰਗ ਨਾਲ ਆਉਂਦੇ ਆ ਆਹ ਗੀਤ ਮੈਨੂੰ ਭਰਮ ਔਰ ਕਰਮ ਸੀਰੀਜ਼ ਜਿਹੜੀ ਹੈ ਬਹੁਤ ਅੱਛੀ ਲੱਗ ਰਹੀ ਸੀਗੀ ਅਤੇ ਤੁਸੀਂ ਸੁਣਿਓ ਅਤੇ ਫਿਰ ਆਪਾਂ ਇਹਦੇ 'ਤੇ ਗੱਲ ਕਰਦੇ ਹਾਂ ਕੀ ਕਹਿੰਦੀ
1: ਪਰਦਾ ਹਟਾ ਰਹਾ ਹੂੰ ਭਰਮ ਕੇ ਪੀਛੇ ਸਤਿਅ ਪੜ ਰਹਾ ਹੂੰ ਤੇਰੇ ਮਨ ਕਾ ਪਰਦਾ ਹਟਾ ਰਹਾ ਹੂੰ ਕਰਮ ਕਾ ਪੂਰਾ ਲੇਖਾ ਗੜ ਰਹਾ ਹੂੰ

Bharam or Karam, Amit Singh, the philosophical rap song and all. Aaj ta ye aakhri program si. Eho ji hai aur program leke aur gallan ch gall leke. Assi tode samne fer hazir hovange agle hafte mangalwar. Theek isse din isse time 6 to 8 baje mangalwar da din gallan ch gall Plenty Valley FM tuhanda apna ਲੋਕਲ ਰੇਡੀਓ ਸਟੇਸ਼ਨ ਜਿੱਥੇ ਅਸੀਂ ਅਕਸਰ ਇਹੋ ਜਿਹੇ ਪ੍ਰੋਗਰਾਮਾਂ 'ਚ ਸਾਂਝ ਪਾਉਂਦੇ ਹਾਂ ਗੱਲਾਂ ਹਰ ਉਹ ਗੱਲ ਜੋ ਪਰਿਵਾਰ 'ਚ ਬਹਿ ਕੇ ਕੀਤੀ ਜਾ ਸਕਦੀ ਹੈ ਹਰ ਉਹ ਗੱਲ ਜੋ ਅਸੀਂ ਕਰਨਾ ਚਾਹੁੰਦੇ ਹਾਂ ਹਰ ਉਹ ਗੱਲ ਜੋ ਕੀਤੀ ਜਾਣੀ ਚਾਹੀਦੀ ਹੈ ਹਰ ਉਹ ਗੱਲ ਜੋ ਕੀਤੀ ਜਾ ਸਕਦੀ ਹੈ ਇੱਥੇ ਤੁਹਾਡਾ ਸਵਾਗਤ ਹੈ